ਕਹਿੰਦਾ ਮੈਂ ਪੜਿਆ ਲਿਖਿਆ ਹਾਂ, ਮੈਨੂੰ ਮਤ ਦੇਣ ਦੀ ਕੋਈ ਲੋੜ ਨਹੀਂ, ਜੋ ਕੁਛ ਕਰਦਾ ਮੈਂ ਸੋਚ ਸਮਝ ਕੇ ਕਰ ਰਿਹਾ, ਇਹ ਮੇਰਾ ਆਪਣਾ ਨਿੱਜੀ ਮਾਮਲਾ ਹੈ, ਮੈਂ ਪੜਿਆ ਲਿਖਿਆ ਹਾਂ। ਭਾਈ ਸਾਹਿਬ ਕਹਿੰਦੇ ਨੇ ਤੂੰ ਸਵਾਹ ਪੜਿਆ, ਤੂੰ ਕਦੀ ਗੁਰੂ ਪੜ ਕੇ ਹੀ ਨਹੀਂ ਵੇਖਿਆ, ਇਸ ਸਾਗਰ ਨੂੰ ਢੂੰਡ ਕੇ ਨਹੀਂ ਵੇਖਿਆ। ਹਾਂ ਛੱਪੜਾਂ ਦੀ ਤੂੰ ਜ਼ਰੂਰ ਨਾਤਾ ਹੈ, ਗੰਦਗੀ ਵਿੱਚ ਜ਼ਰੂਰ ਨਾਤਾ ਹੈ, ਉਹ ਪੜਾਈਆਂ ਜਿਹੜੀਆਂ ਨੇ ਲੱਭ ਲੋਭ ਵਧਾਉਂਦੀਆਂ ਨੇ। ਭਾਈ ਸਾਹਿਬ ਕਹਿੰਦੇ ਨੇ ਕਦੀ ਖਜ਼ਾਨਾ ਖੋਲ ਕੇ ਵੇਖ, ਜੋ ਸਮੁੰਦਰ ਵਿੱਚੋਂ ਖਜ਼ਾਨਾ ਮਿਲੇਗਾ ਹੋਰ ਕਿਸੇ ਪਾਸਿਓਂ ਨਹੀਂ, ਜੋ ਰੋਸ਼ਨੀ ਸੂਰਜ ਦੀ ਹੈ ਦੀਵੇ ਦੀ ਨਹੀਂ।

ਆਜ਼ਾਦੀ ਦਾ ਰਾਗ ਹੈ ਤੇ ਇਹਦਾ ਵਾਦੀ ਸੰਵਾਦੀ ਕੁਛ ਲੋਕ ਮਾਂ ਤੇ ਸਾਮਨ ਦੇ ਤੇ ਕਈ ਧਾਰ ਤੇ ਗੰਧਾਰ ਨੂੰ ਵਾਦੀ ਸੰਵਾਦੀ ਮੰਨਦੇ ਹਨ। ਲੇਕਿਨ ਇਹਦੇ ਗਾਣ ਦੇ ਵਿੱਚ ਕੋਈ ਖਾਸ ਫਰਕ ਨਹੀਂ ਪੜੇਗਾ। ਚਾਲ ਇਹਦੀ ਕੋਈ ਹੋਵੇਗੀ, ਵਾਦੀ ਸੰਵਾਦੀ ਭਾਵੇਂ ਮਾਂ ਸਾ ਹੋਵੇ ਭਾਵੇਂ ਧਾਰ ਤੇ ਗਾਂ ਹੋਵੇ।

ਸਾਧ ਸੰਗਤ ਜੀ ਹੁਣ ਅਸੀਂ ਪਹਿਲਾ ਸ਼ਬਦ ਰਾਗ ਗੁਜਰੀ ਵਿੱਚ ਸ਼ਬਦ ਹੈ ਕੇਵਲ ਰਾਮ ਨਾਮ ਮਨੋਰਮੰਗ ਬਦ ਅੰਮ੍ਰਿਤ ਤਤ ਮਯੰਗ ਨਾ ਤਨੋਤ ਜਸ ਰਣੇਨ ਜਨਮ ਜਰਾਦ ਮਰਣ ਭਯੰ। ਸੋ ਸਾਧ ਸੰਗ ਜੀ ਇਹ ਸ਼ਬਦ ਸੰਸਕ੍ਰਿਤ ਵਿੱਚ ਹੈ। ਸੋ ਅਸੀਂ ਆਪਣੇ ਉਸਤਾਦ ਜੀ ਡਾਕਟਰ ਗੁਨਾਮ ਸਿੰਘ ਜੀ ਕੋਲੋਂ ਸਿੱਖਿਆ ਤੇ ਥੋੜੀ ਬਹੁਤ ਸਰਚ ਕੀਤੀ ਇਸ ਸ਼ਬਦ ਦੇ ਬਾਰੇ ਤੇ ਇਹ ਸ਼ਬਦ ਜਿੰਨਾ ਕੁ ਇਸ ਬਾਰੇ ਪੜ੍ਹੇ ਗਈ ਅਸੀਂ ਮਨ ਵਿੱਚ ਬਹੁਤ ਬਹੁਤ ਹੀ ਬੈਰਾਗ ਆਈ ਗਿਆ। ਸੋ ਆਪ ਜੀ ਸਾਰਿਆਂ ਨਾਲ ਇਹ ਜ਼ਰੂਰ ਸ਼ੇਅਰ ਕਰਨਾ ਚਾਹਾਂਗੇ ਕਿ ਇਹ ਸ਼ਬਦ ਜਿਹੜਾ ਹੈ ਇਹ ਭਗਤ ਸ਼੍ਰੀ ਜੈਦੇਵ ਮਹਾਰਾਜ ਜੀ ਦਾ ਉਚਾਰਿਆ ਹੋਇਆ। ਸੋ ਜੈਦੇਵ ਮਹਾਰਾਜ ਜੀ ਨੂੰ ਸੰਗਤ ਨੇ ਪੁੱਛਿਆ ਕਿ ਸਾਨੂੰ ਸਾਰੇ ਹੀ ਪ੍ਰੇਰਣਾ ਦਿੰਦੇ ਹਨ ਕਿ ਅਸੀਂ ਕਿਸੇ ਕਦੇ ਕਿਸ ਨੂੰ ਮੰਨੀਏ, ਕਦੇ ਕਿਸੇ ਨੂੰ ਪੂਜੀਏ, ਕਦੇ ਕਿਸੇ ਨੂੰ ਵਰਸ਼ਿਪ ਕਰੀਏ, ਕਿਹਨੂੰ ਅਸੀਂ ਵਰਸ਼ਿਪ ਕਰੀਏ ਜਿਹਦੇ ਨਾਲ ਅਸੀਂ ਇਸ ਜੰਮਣ ਮਰਨ ਦੇ ਖੇੜੇ ਨਾਲੋਂ ਬਚ ਸਕਦੇ ਹਾਂ, ਮਨ ਦੀ ਹੋਰ ਮਨ ਵਿੱਚ ਪੀਸ ਆ ਜਾਵੇ, ਸ਼ਾਂਤੀ ਆ ਜਾਵੇ। ਤਾਂ ਇਹ ਸ੍ਰੀ ਜੈਦੇਵ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਕੇਵਲ ਰਾਮ ਨਾਮ ਮਨੋਰਮੰਗ ਬਦ ਅੰਮ੍ਰਿਤ ਤਤ ਮਯਨ। ਤੂੰ ਸਿਰਫ ਵਾਹਿਗੁਰੂ ਜੀ ਦਾ ਨਾਮ ਜਪ, ਨਾ ਦਨੋਤ ਜਸ ਸਿਮਰਣੇਨ ਜਨਮ ਜਰਾਦ ਮਰਣ ਭਯੰ। ਜਿਸ ਨੂੰ ਅਰਾਧਣ ਨਾਲ ਤੇਰੀ ਪੈਦਾਇਸ਼, ਬੁੜੇਪੇ ਅਤੇ ਮੌਤ ਦਾ ਡਰ ਸਭ ਖਤਮ ਹੋ ਜਾਏਗਾ। ਸੋ ਸਾਧ ਸੰਗਤ ਜੀ, ਅਸੀਂ ਪ੍ਰੈਕਟਿਸ ਕੀਤੀ ਬਹੁਤ, ਅੱਖਰ ਥੋੜੇ ਜਿਹੇ ਔਖੇ ਹੈ ਤੇ ਸਾਰਿਆਂ ਕੋਲੋਂ ਪਹਿਲੇ ਹੀ ਮਾਫੀ ਮੰਗ ਲੈਂਦੇ ਹਾਂ, ਪਰ ਇਹ ਵੀ ਆਪ ਜੀ ਕੋਲੋਂ ਆਸ਼ਾ ਕਰਦੇ ਹਾਂ ਕਿ ਆਪ ਜੀ ਸਾਰ ਹੀ ਸਾਡਾ ਸਾਥ ਨਿਭਾਉਣਾ ਜੀ। ਸੋ ਆਓ ਜੀ, ਰਾਗ ਗੁਜਰੀ ਵਿੱਚ ਸ਼੍ਰੀ ਜੈਦੇਵ ਮਹਾਰਾਜ ਜੀ ਦਾ ਸ਼ਬਦ।

ਦੁਰਮਤੀ ਆਪਣੇ ਸਾਰੇ ਹੀ ਬੁਰੇ ਕੰਮ ਨੂੰ ਛੱਡ ਕੇ, ਦੁਰਮਤੀ ਬੁਰੀ ਮਤ ਨੂੰ ਛੱਡ ਕੇ ਭੱਜ ਚੱਕਰ ਧਰ ਵਾਹਿਗੁਰੂ ਜੀ ਕੋਲ, ਵਾਹਿਗੁਰੂ ਜੀ ਦੀ

तलंग राग दे अंदर धन गुरु नानक पातशाह जी ने उन्हां गुरसिखां तो नाम जपण वाले तो अजूर फरमांदे मैं कुर्बान जांदा हां ऐ वाहिगुरु जो तेरे नाम विच जुड़े ए तन माया पाया पैरे ए जड़ा तन है नु माया दी पाह लगी पई है माया दी मैल लगी पई है ए तन माया पाया पैरे लीतड़ा लब रंगाए मेरे कंत न पावे चोरड़ा प्यारे क्यों धन से जे शरीर रूपी चोलड़ा जिसनु लब दी मैल है माया दी पाह लगी है एडा मैला चोला है ओ स्वामी कंत इसनु किस तरह प्रवान करेगा मेरे कंत न आवे चोलड़ा प्यारे क्यों धन से जे जाए हजूर कहंदे ना हाँ कुर्बाने जाऊं मेहरबाना हाँ कुर्बाने जाऊं हाँ कुर्बाने जाऊं तिना के लैण जो तेरा जिना ने इस महल तू अपने आप नु दूर की अपने मन ते तन दे उते नाम रूपी सुंदर चोला पहने नाम रूपी सुंदर ड्रेस पाई है फिर दुनियावी कपड़े मैले हो जाते हैं इना दे रंग भी फिके पै जाते हैं कुछ समय दे बाद कपड़िया का सुहपन ए नहीं रहता कपड़ रू सुहावना छड़ दुनिया अंदर जावना पर हजूर फरमाते हैं जिस इंसान ने नाम रूपी सच्चा कपड़ा पा लिया है जिस इंसान ने नाम रूपी अपनी ब्यूटी ते स्वप्न बनाया है मैं उस तो कुर्बान जाना ए रंग सब तो श्रेष्ठ है माया दे रंग भी फिके पै जाते हकूमत दे रंग भी मध्यम पै जाते पर जो सच्चा रंग है ए कदे फिका नहीं पै लाल रंग तिसको लगा जिसके वड भागा मैला कदे ना होवी नै लाके दा काया रंगन जे थी प्यारे पाइये नाम मजीठ अपने मन दे उते मजीठ रंग चढ़ा और सारे रंग कलर जेड़े हन आस्ता आस्ता फिके पै जांदे पर मजीठ का रंग ऐसा होंदा है ओनू ज्यो ज्यो धोवो त्यों त्यों निखरदा है इसे तरह नाम रूपी जिहड़ा मजीठा चोला है रंग है ए कदे फिका नहीं पै चाहे मुसीबत आ जाए दुख आ जाए सुख आ जाए पर पैरी सत्संग दुखां सुखां दे रंग विच कई वारी इंसान घाबर जांदा पर जिस वेले नाम रूपी गुरु दे प्यार दा रंग चढ़ जांदा है फिर काबर मुक जांदा चाहे आरे हेठां बहना पै जाए भाई मती दास नू फिर ओ रंग फिका नहीं पैंदा भाई मनी सिंह साहब बंद बंद कटांदे हन सिखी दा रंग कदे भी मध्यम नहीं होया रोज अरदास करदे हां गुरु के सिख सिखी वास्ते चरखड़िया ते चढ़ गए बंद बंद कटवाया पुठिया खला नवाईया एथे बस नहीं नाल मतावां पैणा दी भी आप रोज अरदास करदे हां जिना बीबिया ने जिना पैणा ने मीर मनू दी जेल लाहौर दी जेल ओ जेल मैं वेखी पार्टीशन तो पहला जिथे सिंह नू शहीद किया जाता सी
ਜਿੱਥੇ ਗੁਰੂ ਕੀ ਬੱਚੀਆਂ ਨੂੰ ਕੈਦ ਕੀਤਾ ਸੀ, ਉਸ ਗੁਰਦੁਆਰੇ ਦਾ ਨਾਮ ਸੀ ਸ਼ਹੀਦ ਗੰਜ। ਡੇਰਾ ਸਾਹਿਬ ਵੀ ਗੁਰਦੁਆਰਾ ਪੰਜਵੇਂ ਪਾਤਸ਼ਾਹ ਜੀ ਦਾ, ਤੁਸੀਂ ਵੀ ਦਰਸ਼ਨ ਕੀਤੇ ਹੋਣਗੇ। ਪਰ ਗੁਰਦੁਆਰਾ ਸ਼ਹੀਦ ਗੰਜ ਜੋ ਸੀ, ਉਹ ਜਗ੍ਹਾ ਸੀ ਜਿੱਥੇ ਸਿੱਖਾਂ ਤੇ ਜ਼ੁਲਮ ਹੁੰਦਾ ਸੀ, ਸਿੱਖਾਂ ਨੂੰ ਕਤਲ ਕਰਕੇ ਖੂਹਾਂ ਵਿੱਚ ਸਿੱਟਿਆ ਜਾਂਦਾ ਸੀ। ਤੋ ਜਦੋਂ ਪੜਚੋਲ ਹੋਈ ਸਨ 35-36 ਦੀ ਗੱਲ ਹੈ, ਤੋ ਉਹਨਾਂ ਖੂਹਾਂ ਵਿੱਚੋਂ ਸਿੱਖਾਂ ਦੀਆਂ ਹੱਡੀਆਂ ਨਿਕਲੀਆਂ, ਕਿਰਪਾਨਾਂ ਨਿਕਲੀਆਂ। ਉਹ ਜੋ ਪੱਥਰ ਗਰਭਵਤੀ ਭੈਣਾਂ ਦੇ ਪੇਟ ਤੇ ਰੱਖੇ ਜਾਂਦੇ ਸਨ, ਉਹ ਵੀ ਨਿਕਲੇ, ਬੜੇ ਬੜੇ ਬੋਝ। ਪਰ ਮੀਰ ਮਨੂ ਦੀ ਜੇਲ ਵਿਚ ਭੈਣਾਂ ਨੇ ਬੱਚੀਆਂ ਨੇ ਸਿੱਖੀ ਸਿਦਕ ਨਹੀਂ ਹਾਰਿਆ। ਉਹਨਾਂ ਭੈਣਾਂ ਦੀ ਰੋਜ ਅਰਦਾਸ ਹੁੰਦੀ, ਮਾਤਾਵਾਂ ਭੈਣਾਂ ਬੱਚੀਆਂ ਅੱਗੇ ਬੇਨਤੀ, ਸਿੱਖੀ ਸਭ ਤੋਂ ਉੱਚਾ ਪਦਾਰਥ ਹੈ। ਤੱਕ ਲੋ ਸਵਾ ਸਵਾ ਮਣ ਪੀਸਣਾ, ਰੋਜ ਪੀਸਣਾ, ਸਵਾ ਮਣ ਦਾਣੇ ਚੱਕੀ ਰੋਜ ਪੀਸਣੀ, ਫਿਰ ਰੋਟੀ ਰਜਵੀ ਨਹੀਂ ਮਿਲਣੀ, ਖੰਨੀ ਖੰਨੀ ਰੋਟੀ ਦੇ ਗੁਜ਼ਾਰ। ਖੰਨੀ ਕਹਿੰਦੇ ਰੋਟੀ ਦਾ ਚੌਥਾ ਹਿੱਸਾ। ਫਿਰ ਇੱਥੇ ਹੀ ਬਸ ਨਹੀਂ, ਆਪਣੇ ਬੱਚਿਆਂ ਨੂੰ ਜ਼ਾਲਮਾਂ ਨੇ ਗੋਦ ਚ ਬੱਚਾ ਪਿਆ ਹੈ ਉਹਨੂੰ ਖਿੱਚ ਕੇ ਤੇ ਉਹਨੂੰ ਟੋਟੇ ਕਰਦੇ, ਨੇਜ਼ਿਆਂ ਤੇ ਟੰਗਾ ਦੇ ਤੇ ਕਹਿਣਾ ਹੁਣ ਇਮਾਨ ਮੰਨ ਲਓ, ਮੁਸਲਮਾਨ ਬਣ ਜਾਓ। ਪਰ ਉਹਨਾਂ ਭੈਣਾਂ ਨੇ ਬੱਚਿਆਂ ਨੂੰ ਕੁਰਬਾਨ ਕਰਾਇਆ ਪਰ ਸਿੱਖੀ ਨਹੀਂ ਛੱਡੀ। ਐਸਾ ਰੰਗ ਚੜਿਆ ਸਿੱਖੀ ਦਾ ਏਡੀਆਂ ਮੁਸੀਬਤਾਂ ਵਿਚ, ਜਿਹਨੂੰ ਚੜ ਗਿਆ। ਹਜ਼ੂਰ ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ, ਉਹ ਰੰਗ ਕਦੇ ਫਿੱਕਾ ਨਹੀਂ। ਦੁਨੀਆਂ ਜਿੱਥੇ ਤੱਕ ਰਹੇ ਉਹਨਾਂ ਸ਼ਹੀਦਾਂ ਦੀਆਂ ਯਾਦਾਂ, ਉਹਨਾਂ ਦਾ ਪਿਆਰ ਦਾ ਰੰਗ ਸਦਾ ਚਮਕਦਾ ਰਹੇ। ਜਿਨਕੇ ਚੋਲੇ ਰਤੜੇ ਪਿਆਰੇ, ਕੰਨ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ। ਹਜ਼ੂਰ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਲੈਂਦਾ, ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ, ਆਪੇ ਨਜ਼ਰ ਕਰੇ, ਨਾਨਕ ਕਾਮਣ ਕੰਤੇ ਪਾਵੇ, ਆਪੇ ਹੀ ਤੋ ਆਓ। ਨਾਮ ਜਪਣ ਵਾਲੇ ਨਾਮ ਦਾ ਰੰਗ ਚੜਿਆ, ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਆਇਆ, ਅੰਦਰ ਲਗਨ ਆਈ ਹੈ, ਫਿਰ ਉਹ ਲਗਨ ਵਿਚ ਆਪਣਾ ਜੀਵਨ ਬਤੀਤ ਕਰਦੇ ਹਨ। ਚਾਹੇ ਕੈਸਾ ਵੀ ਸਮਾਜ ਹੈ। ਤੋ ਇਸੇ ਤਰ੍ਹਾਂ ਰਾਣੀ ਤਾਰਾ ਸੀ ਰਾਜੇ ਹਰੀਸ਼ ਚੰਦਰ ਦੇ ਘਰ ਵਾਲੀ, ਉਹਦੇ ਅੰਦਰ ਵੀ ਲਗਨ ਸੀ, ਉਹਦੇ ਮਨ ਤੇ ਵੀ ਪਿਆਰ ਦਾ ਰੰਗ ਚੜਿਆ ਸੀ। ਪਰ ਰਾਣੀ ਤਾਰਾ ਰੋਜ਼ ਨਿਤਨੇਮ ਕੀ ਕਰਦੀ ਸੀ? ਰਾਣੀ ਤਾਰਾ ਕੀ ਆਪਣਾ ਜਪ ਤਪ ਕਰਦੀ ਸੀ? ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਆਓ ਸਰਵਣ ਕਰੋ।

ਰਾਣੀ ਰੋਜ਼ ਕਿੱਥੇ ਜਾਂਦੀ ਸੀ? ਆਈ ਸਾਹਿਬ ਜੀ ਲਿਖਦੇ, ਸਾਧ ਸੰਗਤ ਮਿਲ ਗਾਮ ਦੇ, ਰਾਤੀ ਜਾਏ ਸੁਣੇ ਗੁਰੂ। ਰੋਜ਼ ਸਤਸੰਗ ਜਾਂਦੀ ਸੀ, ਮਹਾਂਪੁਰਸ਼ਾਂ ਦੀ ਸੰਗਤ ਰਾਤ ਨੂੰ ਜਾਂਦੀ ਸੀ। ਰੋਜ਼ ਡੇਲੀ ਨਿਤਨੇਮ ਬਣਿਆ ਹੋਇਆ ਸੀ, ਚਾਹੇ ਮੀਂਹ ਹੋਵੇ ਚਾਹੇ ਹਨੇਰੀ, ਕੈਸਾ ਵੀ ਵੈਦਰ ਕਿਉਂ ਨਾ ਹੋਵੇ, ਰਾਣੀ ਤਾਰਾ ਰੋਜ਼ ਨਿਤਨੇਮ ਨਾਲ ਜਾਂਦੀ ਸੀ। ਸੋਚਿਆ ਜੀ ਸੱਚ ਬੋਲਦੀ ਹੈ ਤਾਂ ਹੋ ਸਕਦਾ ਹੈ ਰਾਜਾ ਸਤਸੰਗ ਤੋਂ ਰੋਕ ਦੇਵੇ, ਪਰ ਮੇਰੇ ਤੇ ਪ੍ਰਾਣਾਂ ਦਾ ਆਧਾਰ ਹੈ ਸਤਸੰਗ, ਮੇਰੇ ਜੀਵਨ ਦਾ ਨਿਸ਼ਾਨਾ ਹੀ ਗੁਰੂ ਦੀ ਬਾਣੀ। ਰੋਟੀ ਮਿਲੇ ਚਾਹੇ ਨਾ ਮਿਲੇ, ਪਰ ਮੈਂ ਸਤਸੰਗ ਤੋਂ ਬਗੈਰ ਨਹੀਂ ਰਹਿ ਸਕਦਾ। ਇਹ ਪਿਆਰ ਦੀ ਨਿਸ਼ਾਨੀ, ਇਹ ਪਿਆਰ ਹੈ। ਰਾਣੀ ਸੋਚ, ਰਾਜੇ ਨੇ ਫਿਰ ਕਿਹਾ, ਰਾਣੀ ਬੋਲ, ਤੂੰ ਰਾਤੀ ਕਿੱਥੇ ਗਈ ਸੀ? ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ, ਇਸਤਰੀ ਵਾਸਤੇ ਦੁਨੀਆਦਾਰੀ ਦਾ ਸਭ ਤੋਂ ਵੱਡਾ ਰਿਸ਼ਤਾ ਪਤੀ ਹੈ। ਜੇ ਸੱਚ ਬੋਲਦੀ ਆ ਤਾਂ ਸਤਸੰਗ ਤੋਂ ਵਿਛੜਦੀ ਆ। ਪਰ ਰਾਣੀ ਨੇ ਸੋਚਿਆ ਮੇਰਾ ਜੀਵਨ ਸਤਸੰਗ, ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਸਤਸੰਗੀ ਸਤਸੰਗ ਤੋਂ ਬਗੈਰ ਨਹੀਂ ਰਹਿ ਸਕਦਾ।

ਜਿਸ ਤਰ੍ਹਾਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਸਿੱਖ ਦਾ ਗੁਰੂ ਨਾਲ ਪਿਆਰ, ਪ੍ਰੇਮੀ ਦਾ ਨਿਤਨੇਮੀ ਦਾ ਸਤਸੰਗ ਨਾਲ ਪਿਆਰ ਹੈ, ਸਤਸੰਗ ਨਾਲ। ਕਬੀਰ ਜੀ ਨੂੰ ਇੱਕ ਵਾਰੀ ਅਕਾਲ ਪੁਰਖ ਨੇ ਆਪਣੇ ਦੇਵਗਣ ਭੇਜੇ। ਕਬੀਰ ਜੀ ਕਹਿਣ ਲੱਗੇ ਕਿੱਥੇ ਜਾਣਾ ਹੈ? ਤੋ ਦੇਵਗਣ ਕਹਿਣ ਲੱਗੇ ਸੱਚਖੰਡ ਵਿੱਚ ਜਾਣਾ, ਤੁਹਾਨੂੰ ਨਿਰੰਕਾਰ ਨੇ ਬੁਲਾਇਆ। ਨਿਰੰਕਾਰ ਕਹਿਣ ਲੱਗੇ ਸੱਚਖੰਡ ਨਿਰੰਕਾਰ ਰਹਿੰਦਾ ਉੱਥੇ? ਹਾਂਜੀ। ਤੋ ਕਬੀਰ ਜੀ ਨੇ ਕਿਹਾ ਭਲਾ ਇਹ ਦੱਸੋ ਬਈ ਉੱਥੇ ਸਤਸੰਗ ਵੀ ਹੁੰਦਾ ਕਿ ਨਹੀਂ? ਆਖੋ ਸ੍ਰੀ ਵਾਹਿਗੁਰੂ। ਦੇਵਗਣ ਕਹਿਣ ਲੱਗੇ ਭਗਤ ਜੀ ਉੱਥੇ ਤਾਂ ਸੱਚਖੰਡ ਵਸੇ ਨਿਰੰਕਾਰ ਬੈਠਾ ਹੈ, ਉੱਥੇ ਸਤਸੰਗ ਨਹੀਂ ਹੁੰਦਾ। ਤੋ ਕਬੀਰ ਜੀ ਨੇ ਕਿਹਾ ਮੈਂ ਨਹੀਂ ਜਾਣਾ। ਆਖੋ ਸ੍ਰੀ ਵਾਹਿਗੁਰੂ। ਦੇਵਗਣ ਨੇ ਕਿਹਾ ਕਬੀਰ ਜੀ ਇਹ ਕੀ ਕਰ ਰਹੇ ਹੋ ਤੁਸੀਂ? ਭਗਵਾਨ ਨੇ ਬੁਲਾਵਾ ਭੇਜਿਆ ਹੈ, ਮੇਰੇ ਭਗਤ ਨੂੰ ਵੈਕੁੰਠਾਂ ਵਿੱਚ ਵੀ ਲੈ ਜਾਓ, ਮੇਰੇ ਕੋਲ ਵੀ ਲਿਆਓ, ਤੇ ਤੁਸੀਂ ਜਵਾਬ, ਲੋਕੀ ਤਾਂ ਵਿਕੁੰਠਾਂ ਨੂੰ ਤਰਸਦੇ ਹਨ, ਤੇ ਤੁਸੀਂ ਜਵਾਬ ਦਿੱਤਾ ਹੈ। ਤੋ ਕਬੀਰ ਜੀ ਨੇ ਕੀ ਕਿਹਾ? ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ। ਕਬੀਰ ਜੀ ਰੋਣ ਲੱਗ ਪਏ। ਭਗਤ ਜੀ ਰੋਂਦੇ ਕਿਉਂ ਹੋ? ਤੋ ਕਬੀਰ ਜੀ ਨੇ ਕਿਹਾ ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ। ਕਿਆ ਕਰੂੰ ਤੇਰੇ ਵੈਕੁੰਠ ਕੋ ਜਾਂ ਸਾਧ ਸੰਗਤ ਨਹੀਂ ਹੋਏ। ਮੈਨੂੰ ਉਸ ਵੈਕੁੰਠ ਦੀ ਲੋੜ ਨਹੀਂ ਹੈ ਜਿੱਥੇ ਸਤਸੰਗ ਕਿਸੇ ਮਹਾਂਪੁਰਸ਼ ਦੀ ਸੰਗਤ ਨਹੀਂ। ਸੰਗਤ ਦੇ ਅੰਦਰ ਬਖਸ਼ਿਸ਼ ਮਿਲਦੀ, ਸ਼ਾਂਤੀ ਮਿਲਦੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ, 52 ਚੰਦਨ ਜੋ ਹੁੰਦਾ ਹੈ ਨਾ ਉਹ ਬੜਾ ਠੰਡਾ, ਜਿਹੜਾ ਚੰਦਨ ਅਸੀਂ ਯੂਜ਼ ਕਰਦੇ ਹਾਂ ਨਾ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਜੋ 52 ਚੰਦਨ ਹੁੰਦਾ ਉਹ ਧਰਤੀ ਤੋਂ 52 ਉਂਗਲ ਉੱਚਾ, ਆਸੇ ਪਾਸੇ ਉਹਦੇ ਸਭ ਉਹਨੂੰ ਲਪੇਟ ਕੇ ਉਹਦੀ ਖੁਸ਼ਬੂ ਦੇ ਵਿੱਚ ਮਸਤ ਰਹਿੰਦੇ। ਜੋ ਅਸੀਂ ਚੰਦਨ ਵਰਤਦੇ ਹਾਂ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਇਹ ਵੀ ਬੜਾ ਠੰਡਾ ਹੁੰਦਾ। ਗਰਮੀਆਂ ਚ ਪੰਜਾਬ ਹੀ ਜਾਓ, ਲੋਕੀ ਸੰਦਲ ਦਾ ਸ਼ਰਬਤ, ਚੰਦਨ ਦਾ ਸ਼ਰਬਤ ਪੀਂਦੇ ਆ, ਪਿਆਸ ਬੁੱਝ ਜਾਂਦੀ। ਪਰ ਜੋ 52 ਚੰਦਨ ਹੈ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ ਉਹਦੇ ਅੰਦਰ ਇਤਨੀ ਠੰਡ ਹੁੰਦੀ ਹੈ ਵੀ ਉਸ ਚੰਦਨ ਦੀ ਇੱਕ ਚੁਟਕੀ ਸੜਦੇ ਬਲਦੇ ਤੇਲ ਚ ਪਾ ਦਿਓ ਨਾ ਤੇਲ ਠੰਡਾ ਹੋ ਜਾਂਦਾ, ਇਤਨੀ ਸੀਤਲ। ਤੋ ਇੱਕ ਵਾਰੀ 52 ਚੰਦਨ ਨੂੰ ਵੀ ਹੰਕਾਰ ਹੋ ਗਿਆ ਸੀ ਕਿ ਮੇਰੇ ਵਰਗਾ ਠੰਡਾ ਕੌਣ ਹੈ, ਇੱਕ ਚੁਟਕੀ ਨਾਲ ਸੜਦਾ ਬਲਦਾ ਤੇਲ ਠੰਡਾ ਹੋ ਜਾਂਦਾ। ਤੋ ਕਿਸੇ ਮਹਾਂਪੁਰਸ਼ ਨੇ ਕਿਹਾ ਵੀ ਚੰਦਨ ਹੰਕਾਰ ਨਾ ਕਰ, ਤੇਰੇ ਅੰਦਰ ਵੀ ਸੀਤਲਤਾ ਹੈ ਪਰ ਤੇਰੇ ਨਾਲੋਂ ਹਜ਼ਾਰਾਂ ਗੁਣਾ ਸੀਤਲਤਾ ਹੋਰ ਜਗ੍ਹਾ ਤੇ ਹੈ। ਉਹ ਕਿਹੜੀ ਜਗ੍ਹਾ ਹੈ? ਤੋ ਲਿਖਿਆ ਰੇ ਚੰਦਨ ਗਰਵੇ ਕਹਾ, ਹਉ ਹੀ ਸੀਤਲ ਅੰਗ ਤੁਝ ਤੇ ਸੀਤਲ ਸੌ ਗੁਣਾ ਸੰਤੋ ਕਾ ਸਤਸੰਗ। ਇੱਥੇ ਮਹਾਂਪੁਰਸ਼ ਬੈਠੇ, ਉਹ ਜਗ੍ਹਾ ਤੇ ਬੜੀ ਠੰਡ ਹੈ, ਬੜਾ ਆਨੰਦ ਹੈ। ਰਾਣੀ ਤਾਰਾ ਨੇ ਸੋਚਿਆ ਜੇ ਸੱਚ ਬੋਲਦੀ ਆ ਉਸ ਆਨੰਦ ਤੋਂ ਵਾਂਝੀ ਰਹਿ ਜਾਵਾਂਗੀ, ਪਰ ਮੇਰਾ ਤੋ ਜੀਵਨ ਹੈ ਸਤਸੰਗ, ਤੇ ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ, ਦੁਨੀਆਦਾਰੀ ਦਾ ਰਿਸ਼ਤਾ। ਰਾਜੇ ਨੇ ਫਿਰ ਕਿਹਾ ਰਾਣੀਏ ਬੋਲਦੀ ਕਿਉਂ ਨੀ, ਤੂੰ ਰਾਤੀ ਕਿੱਥੇ ਗਈ ਸੈ? ਰਾਣੀ ਤਾਰਾ ਨੇ ਸੋਚਿਆ ਮਨ ਦੁਨੀਆਦਾਰੀ ਨਾਲੋਂ ਤੇ ਅੱਜ ਵੀ ਟੁੱਟੀ ਤੇ ਕੱਲ ਵੀ ਟੁੱਟੀ, ਪਰ ਮੇਰੀ ਵਾਹਿਗੁਰੂ ਨਾਲੋਂ ਨਾ ਟੁੱਟੀ। ਜੇ ਵਾਹਿਗੁਰੂ ਨਾਲ ਬਣ ਆਏਗੀ ਤਾਂ ਦੁਨੀਆ ਨਾਲ ਵੀ ਬਣ ਆਏਗੀ। ਬਾਬਾ ਜੀ ਬਚਨ ਕਰਦੇ ਸਨ ਇੱਕ ਨੂੰ ਮਿੱਤਰ ਬਣਾ ਲੈ ਸਾਰੀ ਦੁਨੀਆ ਮਿੱਤਰ ਬਣ ਜਾਏ, ਜਾਂ ਕਾ ਮੀਤ ਸਾਜਨ ਹੈ ਸਨ।

एक सज्जन सब सज्जन, एक नो सज्जन बना ले सारी दुनिया, एक वाल पिठ कर लेगा दुनिया वैरी बन जाएगी। एक सज्जन सब सजना, एक वैरी सब। तो रानी तारा ने सोचिया मेरी गुरु नालो ना टुट। राजे ने पूछा रानी है किथे गई स, कह लगी किधरे भी नहीं गई, आखो श्री वाले। राजा खामोश हो गया, दिन चढ़िया कचहरी चला गया, रात पई वापस प्रसाद पानी छक के राजा फुलां दी सेजा उते आराम कर रहे हैं, ते रानी तारा पति जान के मुठी चापी कर रही। ते इस उड़ीक विच भी है भी राजा सौ जाए ते मैं सत्संग विच पहुंचा। पर अज राजे ने भी सोचिया भी मना सौना नहीं, वेखना है राणी जांदी किथे। राजे ने अखां बंद करके घुराड़े मारने शुरू कर दिते, बनावटी घुराड़े। पौड़ी पाड़ी राणी ने सोचे मना राजा तो सौ गया है, उठ जिथे अमृत वस रहा है उथे पहुंची। राणी तारा उठी, खड़ावा पाईया, चोर दरवाजे थानी बाहर निकल गई। फिर राजा तो जागदा ही पिया, होर तराती उठ के पिछे चलिया तरल जहानी। अद्धी रात का समय है, अगे अगे राणी जा रही है, पिछे पिछे राजा। राजा सोचता मना राणी नू डर भी नहीं लगता, इहदे अंदर भै ही नहीं, कल्ली तुरी जांदी। पर डर तो उसनू लगता है जिन्हें निर्भव नू नहीं जपिया, ओनू भै जापदा है। पर जिसने निर्भव वाहिगुरू नू जप लिया है, हजूर कहंदे निर्भव जपै सगल भव, ओदे सारे भय मिट जाते। असी उतने तक डरदे रहांगे जितने तक निर्भव निरंकार नाल असी अपने आप नू अटैच नहीं कीता। जिस वेले ओदे नाल सुरत जड़ जाएगी, भय आएगा ही नहीं, पता नहीं किधर जा रही है। पर राणी किथे पहुंची, जिस तरह प्यारी सास संगत हंस मान सरोवर ते जांदे हन, इसे तरह जेड़े गुरमुख हन ओ सत्संग भी जांदे। कौआ रूड़ी ते जाके बैंदे, कां दा वासा रूड़ी, मनमुख दा वासा की है शराब खाना, आखो श्री वाहिगुरु। भैड़ियां संगतां, और जो गुरमुख है ओ सत्संग रूपी मान सरोवर ते बैठ के ते आनंद मान। राणी पौती संगती, राजे ने सुख दा साह लिया भी मना आई तो चंगी था ते है, पर पुछ के नहीं आई। जे इसे तरह चला गया हो सकता सवेरे राणी फिर मुकर जावे। राजे ने कहा भी कोई निशानी ले चली। राजे ने की कीता, राणी दी खड़ाव चुक ली। खड़ाव जानते हो ना, सारे नु पता है खड़ाव लकड़ दी, पर वो राजे दी खड़ाव सी, ओदे हीरे लाल भी जड़े सन, राजे महाराजे दी खड़ाव, बड़ी ब्यूटीफुल सी, खूबसूरत सी। हमातड़ कोल तां लकड़ दी होवेगी, पर जो अमीर आदमी है उन्हां दी चप्पलां ते जोड़े ही बड़े कीमती होंदे। राणी सी राजे दे घर, बड़ी कीमती खड़ाव, राजे ने खड़ाव चुक ली। वापस महला च आया, तजौरी दा बुआ खोलिया, खड़ाव विच रखी, दरवाजा बंद कीता, ताला लाया, चाबी जेब च पाके सौ गया। इधर प्यारी सास संगत, सत्संग हो रहा है, गुरु दी बाणी दा अमृत वस। जो गुरबाणी असी हुण सुन रहे हैं ना, ये गुरबाणी सतयुग विच भी सी। राजा हरिश्चंद्र सतयुग विच है, ऐवें नहीं इस बाणी नूं निरंकारी कहा, क्योंकि जदों तो निरंकार दी होंद होई है ए बाणी उस समय तो प्रगट हुई। ताइयो धन गुरु अर्जन देव पातशाह जी ने इहनूं निरंकारी बाणी कहा, किसे ना किसे रूप च ए बाणी तुरदी आई है, आई है। तो प्यारी सत्संगत, सत्संग दी समाप्ति होई,
ਰਾਣੀ ਨੇ ਸੋਚਿਆ ਮਨਾ ਛੇਤੀ ਚਲੀਏ ਕਿਧਰ ਰਾਜੇ ਨੂੰ ਪਤਾ ਨਾ ਲੱਗ ਜਾਏ ਤੇ ਪਤਾ ਲੱਗ ਗਿਆ ਸਜ਼ਾ ਦੇਵੇਗਾ ਜਾਂ ਇਹ ਸਜ਼ਾ ਦੇ ਦੇਵੇ ਰਾਣੀ ਇਹ ਸਤਸੰਗ ਵਿਚ ਨਹੀਂ ਜਾਣਾ ਪਰ ਮੇਰਾ ਤੋ ਜੀਵਨ ਰਾਣੀ ਬਾਹਰ ਆਈ ਕੀ ਤੱਕਿਆ ਇਹ ਖੜਾਮ ਹੈ ਤੇ ਦੂਜੀ ਕੋਈ ਦੂਜੀ ਖੜਾਮ ਕੋਈ ਰਾਣੀ ਬੜੀ ਉਦਾਸ ਹੋਈ ਸਤਸੰਗੀਆਂ ਨੇ ਪੁੱਛਿਆ ਨੀ ਰਾਣੀ ਉਦਾਸ ਕਿਉਂ ਹੈ ਸਾਰੀ ਵਿਥਿਆ ਦੱਸੀ ਸਤਸੰਗੀ ਕਹਿਣ ਲੱਗੇ ਖੜਾਮ ਹੀ ਹੈ ਨਾ ਅਸੀਂ ਬਾਜ਼ਾਰੋਂ ਹੋਰ ਲਿਆ ਕੇ ਦੇ ਦਿੰਦੇ ਹਾਂ ਰਾਣੀ ਨੇ ਕਿਹਾ ਦੁਆਨੀ ਚੁਆਨੀ ਵਾਲੀ ਖੜਾਮ ਨਹੀਂ ਹੈ ਉਹ ਤਾਂ ਰਾਜ ਘਰਾਣੇ ਦੀ ਖੜਾਮ ਬੜੀ ਕੀਮਤੀ ਅੱਜ ਮੇਰਾ ਪੋਲ ਖੁੱਲ ਜਾਏਗਾ ਸੰਗੀ ਕਹਿਣ ਲੱਗੇ ਰਾਣੀਏ ਕਾਬਰ ਨਾ ਤੂੰ ਸਾਈਂ ਦੇ ਪਿਆਰ ਚ ਆ ਕੇ ਜੁੜਦੀ ਹੈ ਮਹਾਂਪੁਰਸ਼ਾਂ ਅੱਗੇ ਬੇਨਤੀ ਕਰੀ ਬੇਨਤੀ ਕੀਤੀ ਮਹਾਰਾਜ ਰਾਣੀ ਤੇ ਅਪਦਾ ਆਈ ਹੈ ਆਪ ਕਿਰਪਾ ਕਰ ਤੋ ਮਹਾਂਪੁਰਸ਼ ਕਹਿਣ ਲੱਗੇ ਐ ਬੱਚੀ ਤੂੰ ਰੋ ਨਾ ਤੂੰ ਚੰਗੇ ਪਾਸੇ ਚੱਲੀ ਹੈ ਆ ਆਪਾਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਤੂੰ ਠਾਕੁਰ ਤੂੰ ਪਿਆ ਰਾਣੀ ਨੇ ਗੱਲ ਚ ਪੱਲਾ ਪਾਇਆ ਸੰਗਤ ਨੇ ਅਰਦਾਸ ਕੀਤੀ ਫਿਰ ਹੋਇਆ ਕੀ ਭਾਈ ਸਾਹਿਬ ਜੀ ਲਿਖਦੇ ਹਨ ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਮ ਪੁਰਾਣੀ ਅਰਦਾਸ ਕੀਤੀ ਰਾਣੀਏ ਵੇਖ ਖੜਾਮ ਆਈ ਹੈ ਕਿ ਨਹੀਂ ਜੋ ਬਾਹਰ ਆਈ ਖੜਾਮ ਆ ਗਈ ਫਿਰ ਪੁਰਾਣੀ ਆਈ ਹੈ ਨਵੀਂ ਨਹੀਂ ਭੇਜੀ ਵਾਰੀ ਭਾਈ ਕਿਧਰੇ ਰਾਜਾ ਪਹਿਚਾਣ ਨਾ ਲਵੇ ਰਾਣੀ ਨੇ ਖੜਾਵਾਂ ਪਾਈਆਂ ਸ਼ੁਕਰ ਸ਼ੁਕਰ ਕਰਦੀ ਮਹਿਲਾਂ ਵਿਚ ਰਾਜਾ ਸੁੱਤਾ ਪਿਆ ਸੀ ਰਾਣੀ ਵੀ ਆ ਕੇ ਲੇਟ ਗਈ ਦਿਨ ਚੜਿਆ ਰਾਜਾ ਜਾਗਿਆ ਰਾਣੀਏ ਉੱਠ ਉੱਠੀ ਰਾਣੀ ਪਹਿਲਾਂ ਸੱਚ ਦੱਸ ਤੂੰ ਰਾਤੀ ਕਿੱਥੇ ਗਈ ਸੈ ਆਖੋ ਸ੍ਰੀ ਵਾਰੀ ਕਿਧਰੇ ਨਹੀਂ ਗਈ ਅੱਛਾ ਫਿਰ ਤੇਰੀਆਂ ਖੜਾਵਾਂ ਕਿੱਥੇ ਹਨ ਰਾਣੀ ਨੇ ਦੋਵੇਂ ਖੜਾਵਾਂ ਅੱਗੇ ਰੱਖ ਹੈ ਦੂਜੀ ਖੜਾਮ ਕਿੱਥੋਂ ਆਈ ਉਹ ਤਾਂ ਮੈਂ ਤਿਜੋਰੀ ਵਿਚ ਰੱਖੀ ਸੀ ਕਿਧਰੇ ਰਾਣੀ ਨੇ ਮੇਰੀ ਜੇਬ ਚ ਚਾਬੀ ਤਾਂ ਨਹੀਂ ਕੱਢ ਲਈ ਚਾਬੀ ਵੀ ਜੇਬ ਵਿਚ ਕਿਧਰੇ ਦਰਵਾਜ਼ਾ ਤਾਂ ਨਹੀਂ ਖੋਲਿਆ ਰਾਜੇ ਨੇ ਆ ਕੇ ਜਿਸ ਵੇਲੇ ਕਬਟ ਦਾ ਅਲਮਾਰੀ ਦਾ ਤਿਜੋਰੀ ਦਾ ਬੂਹਾ ਖੋਲਿਆ ਕੀ ਤੱਕਿਆ ਵਿਚ ਤੀਜੀ ਖੜਾਮ ਵੀ ਪਈ ਹੈ ਭਾਈ ਸਾਹਿਬ ਜੀ ਲਿਖਦੇ ਨੇ ਰਾਜੇ ਡਿੱਠਾ ਚਲਤ ਚਲਤ ਕਹਿੰਦੇ ਨੇ ਕ੍ਰਿਸ਼ਮੇ ਮੁਜਜ਼ੇ ਨੂੰ ਮੁਜਜ਼ਾ ਵੇਖਿਆ ਵੀ ਖੜਾਮ ਮੈਂ ਚੁੱਕ ਲਿਆਇਆ ਸੀ ਤੀਜੀ ਕਿਧਰੋਂ ਰਾਜੇ ਡਿੱਠਾ ਚਲਤ ਇਹ ਖੜਾਮ ਹੈ ਚੋਜ ਵੀ ਡਾ ਤੋ ਰਾਜਾ ਰਹਿ ਨਾ ਸਕਿਆ ਕਹਿਣ ਲੱਗਾ ਰਾਣੀਏ ਮੈਂ ਤੇਰਾ ਚੋਰ ਹਾਂ ਆਖੋ ਸ੍ਰੀ ਵਾਹਿਗੁਰੂ ਮੈਂ ਤੇਰੇ ਨਾਲ ਠੱਗੀ ਕੀਤੀ ਸੀ ਤੇਰੀ ਖੜਾਮ ਮੈਂ ਚੁੱਕ ਕੇ ਲਿਆਇਆ ਸੀ ਪਲਾ ਇਹ ਦੱਸ ਵੀ ਤੈਨੂੰ ਖੜਾਮ ਕਿਸਨੇ ਦਿੱਤੀ ਹੈ ਰਾਣੀ ਨੇ ਕਿਹਾ ਰਾਜਨ ਜਿਸ ਭਗਵਾਨ ਜਿਸ ਪਰਮਾਤਮਾ ਦੇ ਪਿਆਰ ਚ ਮੈਂ ਜਾ ਕੇ ਸਤਸੰਗ ਵਿਚ ਜੁੜਦੀ ਸਾਂ ਉਸ ਪਰਮਾਤਮਾ ਨੇ ਮੈਨੂੰ ਖੜਾਮ ਦਿੱਤੀ ਅੱਛਾ ਤੋ ਰਾਜਾ ਹਰੀਸ਼ ਚੰਦਰ ਕਹਿਣ ਲੱਗਾ ਰਾਣੀਏ ਕੱਲ ਮੈਂ ਵੀ ਤੇਰੇ ਨਾਲ ਚੱਲਾਂ ਆਖੋ ਸ੍ਰੀ ਵਾਹਿਗੁਰੂ ਰਾਣੀ ਬੜੀ ਖੁਸ਼ ਮੈਂ ਤਾਂ ਰੋਜ਼ ਅਰਦਾਸ ਕਰਦੀ ਸਾਂ ਐ ਮੇਰੇ ਵਾਹਿਗੁਰੂ ਜੇ ਮੈਨੂੰ ਪਿਆਰ ਬਖਸ਼ਿਆ ਮੇਰੇ ਪਤੀ ਨੂੰ ਹੀ ਬਖਸ਼ ਜਿੱਥੇ ਦੰਪਤੀ ਦਾ ਪਿਆਰ ਬਣ ਜਾਏ ਇੱਕ ਨਿਸ਼ਾਨਾ ਬਣ ਜਾਏ ਉਹ ਘਰ ਵੈਕੁੰਠ ਬਣ ਜਾਂਦਾ ਨਹੀਂ ਤਾਂ ਕਈਆਂ ਘਰਾਂ ਚ ਤੱਕਿਆ ਜਨਾਨੀ ਦਾ ਮੂੰਹ ਕਿਧਰ ਹੈ ਮਰਦ ਦਾ ਮੂੰਹ ਕਿਧਰ ਹੈ ਉਹ ਕੁਝ ਬੋਲਦਾ ਉਹ ਕੁਝ ਬੋਲਦਾ ਕਈਆਂ ਘਰਾਂ ਚ ਚਕਲੇ ਵੇਲਨੇ ਖੜਕਦੇ ਹੀ ਰਹਿੰਦੇ ਪਰ ਜੇ ਗੁਰੂ ਦੀ ਬਖਸ਼ਿਸ਼ ਹੋਵੇ ਪਿਆਰੀ ਸਾਧ ਸੰਗਤ ਦੰਪਤੀ ਦੀ ਬਣ ਆਈ ਹੈ ਸੁਰੂ ਉੱਥੇ ਸਾਰੇ ਪਦਾਰਥ ਕਈਆਂ ਘਰਾਂ ਚ ਇਸਤਰੀ ਦਾ ਅਪਮਾਨ ਹੁੰਦਾ ਹੈ ਯਾਦ ਰੱਖੋ ਜਿਸ ਘਰ ਵਿਚ ਇਸਤਰੀ ਦਾ ਸਤਿਕਾਰ ਨਹੀਂ ਉੱਥੇ ਸ਼ਾਂਤੀ ਨਹੀਂ ਰਹਿ ਸਕਦੀ ਜਿਸ ਘਰ ਵਿਚ ਪਤੀ ਦਾ ਸਤਿਕਾਰ ਨਹੀਂ ਉੱਥੇ ਕਿਉਂਕਿ ਤਾੜੀ ਦੋਹਾਂ ਥਾਂ ਨਾਲ ਵੱਜਦੀ ਹੈ ਇਹ ਨਹੀਂ ਵੀ ਪਤੀ ਰੋਹ ਪਾਈ ਜਾਏ ਇਸਤਰੀ ਤੇ ਇਸਤਰੀ ਵਿਚਾਰੀ ਚੁੱਪ ਕਰ ਰਹੇ ਕਿਉਂ ਚੁੱਪ ਕਰੇ ਇਹ ਤਾਂ ਬਰਾਬਰ ਦਾ ਹੱਕ ਹੈ ਇਹ ਥੋੜਾ ਵੀ ਇਸਤਰੀ ਗਲਤੀ ਕਰਦੀ ਹੈ ਪਤੀ ਨਹੀਂ ਕਰਦਾ ਪਤੀ ਵੀ ਕਰਦਾ ਬਾਣੀ ਨੇ ਕਿਹਾ ਭੁੱਲਣ ਅੰਦਰ ਸਭ ਕੋ ਭੁੱਲ ਦੋ ਗਲਤੀਆਂ ਦੋਹਾਂ ਪਾਸਿਆਂ ਤੋਂ ਹੋ ਜਾਂਦੀਆਂ ਹਨ ਪਰ ਉਹਨਾਂ ਦੀ ਸਿਆਣਪ ਇਹ ਹੈ
ਕਿ ਆਪਣੀ ਗਲਤੀ ਨੂੰ ਵਿਚਾਰ ਨਾਲ ਨਜਿੱਠ ਕੇ ਆਪਣੇ ਜੀਵਨ ਦਾ ਰਸਤਾ ਕਲੀਅਰ ਰੱਖਣਾ ਚਾਹੀਦਾ, ਕੋਈ ਮੈਲ ਨਹੀਂ ਹੋਣੀ ਚਾਹੀਦੀ। ਰਸਤਾ ਸੁੰਦਰ ਹੋਏਗਾ, ਦੋਵੇਂ ਸੁਖ ਮਾਣਨਗੇ, ਆਨੰਦ ਮਾਣਨਗੇ। ਅੱਜ ਰਾਣੀ ਬੜੀ ਖੁਸ਼ ਹੈ, ਮਾਲਿਕ ਮੇਰੀ ਪੁਕਾਰ ਤੁਸੀਂ ਸੁਣ ਲਈ। ਦੂਜਾ ਦਿਨ ਹੋਇਆ, ਅੱਗੇ ਤਾਂ ਰਾਣੀ ਚੋਰੀ ਜਾਂਦੀ ਸੀ, ਹੁਣ ਰਾਜਾ ਵੀ ਤਿਆਰ ਹੈ, ਦੋਵੇਂ ਜਾ ਰਹੇ ਹਨ, ਰਾਮ ਜੋੜੀ ਦੋਵੇਂ ਬਹਿ ਜਾਂਦੇ ਹਨ। ਸਤਸੰਗ ਵਿਚ ਪਹੁੰਚੇ, ਸਤਸੰਗ ਵਿਚ ਬੈਠ ਕੇ ਜਿਸ ਵੇਲੇ ਆਨੰਦ ਆਇਆ, ਭੋਗ ਪਿਆ, ਬਾਹਰ ਨਿਕਲੇ, ਰਾਣੀ ਨੇ ਕਿਹਾ ਰਾਜਨ ਸੁਣਾਓ ਕੋਈ ਆਨੰਦ ਆਇਆ ਤਾਂ। ਰਾਜਾ ਮਸਤੀ ਵਿਚ ਝੂਮ ਕੇ ਕੀ ਕਹਿੰਦਾ ਹੈ, ਸਾਧ ਸੰਗਤ

जो आज सत्संग विच आनंद आया है ओ राज गद्दी ते बह के भी नहीं। जो सुख प्रभ गोविंद की सेवा सो सुख राज ना लही। फिर प्यारी सत्संग राड़े राणी दे उद्दम नाल फिर राजा सत्संगी बन गए। स्त्री नु वाहिगुरु ने बड़ा फल दिता है। कई तो इन कहते अबला है पर मैं तो कहना आदमी नालों स्त्री ज्यादा ताकत ज्यादा बल है। तुसी तक लो ना स्त्री दो कारावाद करती है। स्त्री जो है ए दो कर अपने पिता का घर भी आबाद करती है ते अपने सहुरियां का घर। आदमी इको घर ही आबाद करता है अगो चली वाहे ये विचार दी बात है। ਇਹਦੇ ਅੰਦਰ ਬਲ ਜ਼ਿਆਦਾ ਹੋਇਆ ਨਾ ਤਾਂ ਹੀ ਉਹ ਬਾਬੇ ਨੇ ਇਸਤਰੀ ਨੂੰ ਬੜਾ ਮਾਣ ਬਖਸ਼ਿਆ। ਇਸਤਰੀ ਦੇ ਹੱਥ ਵਿਚ ਸਭ ਕੁਛ ਹੈ ਇਹ ਪਤੀ ਨੂੰ ਜੈਸਾ ਚਾਹੇ ਬਣਾ ਸਕਦੀ ਇਹਦੇ ਅੰਦਰ ਤਾਕਤ ਥੋੜਾ ਜਿਹਾ ਤਹਮਲ ਚਾਹੀਦਾ ਥੋੜੀ ਜਿਹੀ ਵਿਚਾਰ ਚਾਹੀਦੀ ਹੈ ਥੋੜਾ ਜਿਹਾ ਸਤਿਕਾਰ ਚਾਹੀਦਾ ਹੈ ਤਲਖੀ ਵਿਚ ਨਹੀਂ ਆਉਣਾ ਚਾਹੀਦਾ। ਇਹ ਪਤੀ ਗਲਤੀ ਕਰਦਾ ਪਿਆਰ ਨਾਲ ਸਮਝਾਉਣਾ ਸਮਝਦੇ ਆ ਸਮਝਦੇ ਆ ਤਾਂ ਪਸ਼ੂ ਵੀ ਸਮਝ ਜਾਂਦੇ ਨਾ ਆਖੋ ਸ੍ਰੀ ਵਾਹਿਗੁਰੂ ਸੁਣਦੇ ਆ ਸੁਣਦੇ ਆ ਇਨਸਾਨ ਤਾਂ ਮੇਰੇ ਕਹਿਣ ਦਾ ਮਕਸਦ ਇਸਤਰੀ ਦੇ ਅੰਦਰ ਵਾਹਿਗੁਰੂ ਨੇ ਬੜਾ ਬਲ ਰੱਖਿਆ। ਤੱਕ ਲਓ ਰਾਣੀ ਤਾਰਾ ਨੇ ਆਪਣੇ ਸਤਸੰਗ ਦੇ ਸ਼ਕਤੀ ਦੇ ਨਾਲ ਰਾਜੇ ਹਰੀਸ਼ ਚੰਦਰ ਨੂੰ ਸਤਸੰਗੀ ਬਣਾਇਆ। ਸਤਸੰਗੀ ਨਹੀਂ ਬਣਾਇਆ ਰਾਜੇ ਨੂੰ ਧਰਮੀ ਬਣਾ। ਰਾਜਾ ਹਰੀਸ਼ ਚੰਦਰ ਬੜਾ ਧਰਮੀ ਰਾਜਾ ਹੈ। ਇਹ ਵਸਤੂ ਕਿੱਥੋਂ ਮਿਲੀ ਪਿਆਰੀ ਸਾਧ ਸੰਗਤ? ਇਹ ਸਤਸੰਗ ਵਿਚੋਂ ਮਿਲੀ ਨਾਮ ਵਿਚੋਂ ਮਿਲੀ। ਤੋ ਆਓ ਪਿਆਰੀ ਸਾਧ ਸੰਗਤ ਆਪ ਵੀ ਧਨ ਹੋ ਜੋ ਉਹ ਸਤਸੰਗ ਵਿਚ ਆਪ ਸਾਰੇ ਜੁੜੇ ਹੋ। ਅੱਜ ਮੈਂ ਤਾਂ ਇਹ ਸਮਝਦਾ ਵੀ ਸਾਰਾ ਦਿਨ ਹੀ ਤੁਸੀਂ ਸਤਸੰਗ ਕੀਤਾ ਅੰਮ੍ਰਿਤ ਵੇਲੇ ਤੋਂ ਲੈ ਕੇ ਅੱਜ ਸਾਰਾ ਦਿਨ ਨੀ ਵਾਹ। ਇਹ ਹੈ ਗੁਰੂ ਦੀ ਬਖਸ਼ਿਸ਼ ਤੇ ਤੁਹਾਡਾ ਪਿਆਰ। ਜਿਸ ਪਿਆਰ ਦੇ ਬੂਟੇ ਨੂੰ ਮਾਲਕ ਨੇ ਮੇਰਾ ਦੇ ਫਲ ਲਾਏ ਅੰਮ੍ਰਿਤ ਵੇਲੇ ਵੀ ਕੀਰਤਨ ਗੁਰਦੁਆਰੇ ਵੀ ਕੀਰਤਨ ਤੇ ਇਧਰ ਸਰ ਤਾਰਾ ਸਿੰਘ ਜੀ ਬੱਚੀ ਜੀ ਤੋਂ ਸਾਰੇ ਪਰਿਵਾਰ ਨੂੰ ਬਾਬਾ ਜੀ ਨੇ ਪ੍ਰੇਰਿਆ ਵੀ ਘਰ ਸਤਸੰਗ ਹੋਣਾ ਚਾਹੀਦਾ ਕੀਰਤਨ ਹੋ ਜਾਏ ਬੜਾ ਮਹੱਤਵ ਹੈ। ਜਿਸ ਘਰ ਵਿਚ ਗੰਦੇ ਜਰਾਸੀਮ ਹੋ ਜਾਣ ਨਾ ਜ਼ਿਆਦਾ ਤੋ ਬਿਮਾਰੀ ਪੈਣ ਦਾ ਖਤਰਾ ਹੋ ਜਾਂਦਾ। ਫਿਰ ਅਸੀਂ ਕੀ ਕਰਦੇ ਹਾਂ DDT ਛਿੜਕਦੇ ਹਾਂ ਤਾਂ ਜੋ ਜਰਾਸੀਮ ਮਰ ਜਾਂਦੇ ਬਿਮਾਰੀ ਤੋਂ ਬਚ ਜਾਂਦੇ ਆ। ਤੇ ਜਿਸ ਘਰ ਚ ਦੁੱਖ ਕਲੇਸ਼ ਆ ਜਾਣ ਬਾਬਾ ਜੀ ਬਚਨ ਕਰਦੇ ਸਨ ਉੱਥੇ ਕੀਰਤਨ ਹੋਵੇ ਆਖੋ ਸ੍ਰੀ ਵਾਹਿਗੁਰੂ ਬਾਣੀ ਦਾ ਅੰਮ੍ਰਿਤ ਛਿੜਕੋ ਨਾਮ ਰੂਪੀ ਅੰਮ੍ਰਿਤ ਛਿੜਕੋਗੇ ਤਾਂ ਫਿਰ ਕੀ ਹੋਵੇਗਾ। ਨਾ ਸਮਝੋ ਕਿਲ ਵੇਖੋ ਕਰਤਾ ਜਿੱਥੇ ਗੁਰੂ ਆ ਜਾ। ਇਹਨਾਂ ਬੱਚਿਆਂ ਨੇ ਬੜਾ ਉਦਮ ਕੀਤਾ ਬੜੀ ਗੁਰੂ ਦੀ ਮੇਰ ਯੰਗ ਹਨ ਦੋਵੇਂ ਪਰ ਮੈਂ ਤਾਂ ਕਹਾਂਗਾ ਜਵਾਨੀ ਸਫਲ ਨਹੀਂ ਤਾਂ ਜਵਾਨੀ ਮਸਤਾਨੀ ਹੁੰਦੀ। ਜਵਾਨੀ ਇੱਕ ਐਸਾ ਮੋੜ ਹੈ ਚੰਗੇ ਪਾਸੇ ਤਾਂ ਤੁਰਨਾ ਹੀ ਨਹੀਂ ਨਾ ਚੰਗੀ ਗੱਲ ਤਾਂ ਕਰਨੀ ਨਹੀਂ ਨਾ। ਕਿਸੇ ਗੁਰਮੁਖ ਨੇ ਲਿਖਿਆ ਵੀ ਇੱਕ ਜਵਾਨੀ ਦੂਜਾ ਧਨ ਪੱਲੇ ਫਿਰ ਸਾਈਂ ਦੀ ਮਿਹਰ ਹੋਵੇ ਤਾਂ ਸਿੱਧਾ ਚੱਲੇ ਨਹੀਂ ਤਾਂ ਡਿੰਗਾ ਹੀ ਡਿੰਗਾ ਤੁਰਦਾ ਜਾਂਦਾ। ਤੋ ਉਹ ਨੌਜਵਾਨ ਬੱਚੇ ਜੋ ਰੋਜ਼ ਆ ਕੇ ਗੁਰਦੁਆਰ ਜੁੜਦੇ ਹਨ ਤੇ ਇਹਨਾਂ ਬੱਚਿਆਂ ਨੇ ਉਦਮ ਕੀਤਾ ਹੈ ਇਹਨਾਂ ਦਾ ਉਦਮ ਸਫਲ ਸਤਸੰਗ ਕਰਾਇਆ ਹੈ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ ਫਿਰ ਇਹਨਾਂ ਦੇ ਉਦਮ ਨਾਲ ਆਪਾਂ ਸਾਰੇ ਗੁਰੂ ਨਾਲ ਜੁੜੇ ਹਾਂ ਇਹ ਵੀ ਵੱਡਾ ਪੁੰਨ। ਬਾਬਾ ਜੀ ਬਚਨ ਕਰਦੇ ਸਨ ਕਿਸੇ ਨੂੰ ਗੁਰੂ ਨਾਲ ਜੋੜ ਦੇਣਾ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ ਕਿਸੇ ਨੂੰ ਤੋੜ ਦੇਣਾ ਇਸ ਤੋਂ ਵੱਡਾ ਪਾਪ ਕੋਈ ਨਹੀਂ। ਤੋ ਇਸ ਪਰਿਵਾਰ ਨੇ ਜੋ ਕਾਲਨਾ ਕਾਲੀ ਹੈ ਤੋ ਗੁਰੂ ਬਾਬਾ ਬਖਸ਼ਿਸ਼ ਕਰੇ ਆਪਾਂ ਅਰਦਾਸ ਕਰਨੀ ਹੈ ਇਹਨਾਂ ਬੱਚਿਆਂ ਦੇ ਸਿਰ ਤੇ ਗੁਰੂ ਸਦਾ ਮੇਰ ਪਰਿਆਤ ਰਾਜ ਜੋਗ ਭਗਤੀ ਸ਼ਕਤੀ ਸਾਰੀਆਂ ਦਾਤਾਂ ਗੁਰੂ ਬਖਸ਼ੇ ਤੇ ਇਹਨਾਂ ਦੇ ਉਦਮ ਨਾਲ ਆਪਾਂ ਜੁੜੇ ਹਾਂ ਸਾਨੂੰ ਵੀ ਗੁਰੂ ਆਪ ਦੇ ਚਰਨਾਂ ਨਾਲ ਜੋੜੀ ਰੱਖੇ ਤੇ ਨਾਮ ਬਾਣੀ ਦੀ ਦਾਤ ਤੇ ਕੀਰਤਨ ਦੀ ਦਾਤ
ਗੁਰੂ ਸਦਾ ਬਖਸ਼ੇ, ਕਿਉਂਕਿ ਇਹ ਸਿੱਖ ਦਾ ਜੀਵਨ ਹੈ, ਇਹ ਸਿੱਖ ਦਾ ਮਹਾਨ ਉੱਚਾ ਆਦਰਸ਼ ਹੈ। ਜਿਸ ਵੇਲੇ ਪ੍ਰਾਪਤ ਕਰ ਲੈਂਦਾ ਹੈ ਤਾਂ ਗੁਰੂ ਅੰਗ ਸੰਗ, ਫਿਰ ਇਸ ਦਾ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਤੋ ਆਓ ਇੱਕ ਵਾਰੀ ਧਾਰਨਾ ਫਿਰ ਪੜ ਲਈਏ, ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰਬਾਣੀ, ਰਾਤੀ ਜਾਏ ਸੁਣੇ ਗੁਰਬਾਣੀ। ਰਾਣੀ ਤਾਰਾ ਰਾਤ ਨੂੰ ਜਾ ਕੇ ਗੁਰਬਾਣੀ ਸੁਣਦੀ ਸੀ ਤੇ ਗੁਰੂ ਨਾਲ ਜੁੜਦੀ ਸੀ।

ਸਾਸਨ ਖੋਜਾ ਬਾਬਾ ਕਰਤਾ ਪ੍ਰਭੂ ਦੇਵੇ ਕਰ ਪਸਾਓ ਦੂਜਾ ਮੇਰੇ ਸਾਹਮਣੇ।

Thank you.

बटावा भी इधर जल्द से खर्च लाया कि इसको लिखित मन

Thank you.

Thank you.

ਆਪਣਾ ਅਣਹੋਤਾ ਬਣਾਏ ਔਰ ਸਾਡੀ ਕਾਣੀ ਜਾ।

ਆਪਣੀ ਸਮਝਾਇਆ ਜਿੱਤਾ ਤੂੰ ਪਾਇਆ ਇਕਨਾ ਨੂੰ ਤੂੰ ਮੈਂ ਤੋਪ ਤੁਰ ਪਾਇਆ ਤੂੰ ਕਿਰਪਾ ਤੇ ਜਾਣਿਆ ਜਿੱਥੇ ਤੁਹਾਡਾ ਬਜਾਇਆ ਸਹਿਜੇ ਹੀ ਸਚ ਸਮਾਇਆ।

ਮਾਰੀਏ, ਜਿਹਾ ਕਾਲੇ ਕਾਲਾ ਪਿਓ ਨਾ ਪੁਚਾਰੀਏ, ਐਸੀ ਕਲਾ ਨਾ ਖੇੜੀ ਦਰਗੇ ਕੇ ਹਾਰੀਏ, ਪੜਿਆ ਤਿਉ ਮੀਆਂ ਵਿਚਾਰ ਕੇ ਵਿਚਾਰੀਏ, ਮੋਚਲੇ ਸੁਕੇ ਮਾਰੀਏ, ਮੋਚਲੇ ਸੁਕੇ ਮਾਰੀਏ।

ਗਾਲ ਤੋਂ ਮਿਸਾ ਨਾ ਮਾਰੀਏ, ਜਿਹਾ ਕਾਲੇ ਕਾਲਾ ਤਿਉ ਨਾ ਪੁਚਾਰੀਏ, ਐਸੀ ਕਲਾ ਨਾ ਖੇੜੀ ਦਰਗੇ ਕੇ ਹਾਰੀਏ, ਪੜਿਆ ਤਿਉ ਮੀਆਂ ਵਿਚਾਰ ਕੇ ਵਿਚਾਰੀਏ, ਮੋਚਲੇ ਸੋਗੇ ਮਾਰੀਏ, ਮੋਚਲੇ ਸੋਗੇ ਮਾਰੀਏ।

ਆਤਮੇ ਸੇ ਪਾਇ ਕ੍ਰਤ ਪ੍ਰਸਵਾਹੋ ਬੁਧਿਗ ਫਿਰ ਵਟਾਇਐ ਜਾਣੇ ਬੂਦੇ ਤਾਹੋ ਸਜ ਰਸ ਤੋ ਕਾ ਧਰਮ ਫਿਰ ਬਾਹੋ ਜੇ ਰਖਤੇ ਕਾ ਜੋ

ਜੋ ਤੁਹਾਰੇ ਮੇਰੇ ਕੋਲ ਸਮਾ ਲਿਆ ਕਰਦੇ ਚੰਗ ਲਿਆ ਨਿਹਚਰ ਨਿਹਾ ਲਿਆ ਕਸਮ ਛੋੜ ਦੂਜਾ ਲੱਗਾ ਡੁੱਬੇ ਸਿਉਣ ਜਾ ਰਿਹਾ ਸਤੂ ਹੈ ਬੈਠਾ ਚਾਰ।

ਸੌਖਾ ਕਰਨਾ ਸੁਣਾ ਸ਼ੁਕਰ ਕਰੀਏ ਕੀਤਾ ਆਪੋ ਆਪਣਾ ਆਪੇ ਜੇ ਕਲ ਸੰਗੇ ਜਰਾਣਾ ਨਾ ਅਤਿਅਤ ਕਰ ਬਹੰਡੀਏ ਮਦਾ ਕਿਸਨਾ ਕੇ ਪ੍ਰਖਰ ਉਜੇ ਮੂਖੇ ਨਾ।

0: ਦਾਗੜਦੀ ਧਰਮ ਦੇ ਦਾਗ ਦਾਗੜਦੀ ਦੇਮ ਦਰਨਾ ਦਾਗੜਦੀ ਧਰਮ ਦੇ ਦਾਗ ਦਾਗੜਦੀ ਦੇਮ ਦਰਨਾ ਦਾਗੜਦੀ ਧਰਮ ਦੇ ਦਾਗ ਦਾਗੜਦੀ ਦੇਮ ਦਰਨਾ
1: ਤਦਰ ਦਾਨੀ ਦਾਨੀ ਤੁਮ ਦਾਨੀ ਤਾਲਲ ਤੁਮ ਦਰਨਾ ਤਦਰ ਦਾਨੀ ਦਾਨੀ ਨੂੰ ਦਾਨੀ ਤਾਲਲ ਤੁਮ ਦਰਨਾ
0: ਤਕ ਤਕ ਤਕ ਤਕ ਧਲ ਕਰ ਧਲ ਕਰ ਤਕ ਧਲ ਕਰ ਤਕ ਤਰਾਮ
1: ਤਦਰ ਦਾਨੀ ਦਾਨੀ ਤੁਮ ਦਾਨੀ ਤਾਲਲ ਤੁਮ ਜਰਨਾ
0: ਸੰਗੀਤ ਭਜਨ ਪ੍ਰਿਆ ਛੰਦ ਜਾਗਰ ਦੰਗ ਨਾਗਰ ਦੰਗ ਬਾਗਰ ਦੰਗ ਬਾਜੇ ਗਾਗਰ ਦੰਗ ਗਾਜੇ ਮਹਾ ਗੱਜ ਗਾਜੇ ਤਾਗਰ ਦੰਗ ਤੀਰੰਗ ਤੋਂ ਕੰਕੜਾ ਕੰਗ ਤਾਗਰ ਦੰਗ ਕਾਤੀ ਕਟਾਰੀ ਕੜਾਕੰਗ ਦਿਰਨਾ ਦਿਰਨਾ ਦਿਰਨਾ।

ਦਾਗਰ ਦੀ ਦੇ ਤਾਲ ਘੁੰਮ ਕਰਨਾ ਘੁੰਮ ਕਰਨਾ ਘੁੰਮ

ਦਾਗਰ ਜੀ ਦੇ ਤਾਲ ਲਿਖਾਗਰ ਦੀ ਕੌਮ ਕਰਨਾ ਦਾਗਰ ਜੀ ਦੇ ਤਾਲ ਦਾਗਰ ਜੀ ਦਮ ਦਮ ਦੀ ਬਾਗਰ ਦੀ ਬ੍ਰਿਗ ਦੇ ਨਾ ਦਾਗਰ ਜੀ ਦਮ ਦਮ ਦੀ ਦਮ ਦਮ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ ਦੀ

दर तुल ब्रह्म समसर एक जी।

ਸਤ ਬਲਿਹਾਰੇ ਮਾਨ ਨਿਮਾਏ ਸਤ ਬਲਿਹਾਰੇ ਸਭ।

ਗੁਰੂ ਕੇ ਸਿੱਖ। ਅੱਜ ਜੋ ਕੀਰਤਨ ਦਾ ਮਾਹੌਲ ਹੈ ਆਪ ਤੇ ਜੋ ਇਹ ਸੰਗਤ ਦੇ ਚਰਣਾਂ ਵਿੱਚ ਹਾਜ਼ਰੀ ਭਰਨ ਦਾ ਗੁਰੂ ਦੀ ਹਜ਼ੂਰੀ ਵਿੱਚ ਸੋ ਸਤਸੰਗ ਜੀਓ, ਹੁਣੇ ਆਪ ਜੀ ਨੇ ਬੜੇ ਸਤਿਕਾਰਯੋਗ ਦੀਦਾਰ ਸਿੰਘ ਜੀ ਚਾਨਾ ਪੁਰਾਣੇ ਜੋ ਗੁਰਸਿੱਖ ਹਨ ਜਿਨ੍ਹਾਂ ਨੂੰ ਪਤਾ ਹੈ ਕਿ ਕੀਰਤਨ ਕਿਵੇਂ ਗਾਇਆ ਜਾਂਦਾ ਸੀ, ਅੱਜ ਹਰ ਇੱਕ ਨੇ ਕੀਰਤਨ ਨੂੰ ਆਪਣੇ ਸਟਾਈਲ ਨਾਲ ਬਣਾ ਲਿਆ ਹੈ। ਜੋ ਕੀਰਤਨ ਦੀ ਪੁਰਾਤਨਤਾ ਹੈ, ਜੋ ਸਿੱਖਣਾ ਹੈ, ਜੋ ਰਾਗ ਹੈ, ਰਾਗ ਨਾਦ ਸਭ ਸੱਚ ਹੈ, ਪਰ ਇਸ ਨੂੰ ਗਾਵੇ ਕੌਣ, ਇਸ ਨੂੰ ਸਿੱਖੇ ਕੌਣ। ਹਾਂ, ਪਰ ਕੁਛ ਗੁਰਮੁਖ ਪਿਆਰੇ ਪਿਆਰ ਵਾਲੇ ਪੁਰਾਤਨਤਾ ਜਿਨ੍ਹਾਂ ਨੇ ਹਾਲੀ ਤੱਕ ਕਾਇਮ ਕੀਤੀ ਹੈ, ਹੁਣੇ ਚਾਨਾ ਸਾਹਿਬ ਨੇ ਕਿਹਾ ਕੋਈ ਚੀਜ਼ ਸੁਣਾਓ। ਜਦੋਂ ਵੀ ਕੀਰਤਨ ਸ਼ੁਰੂ ਹੋਵੇ, ਅੱਜ ਕੱਲ ਮਹੀਨਿਆਂ ਵਿੱਚ ਦਰਬਾਰ ਸਾਹਿਬ ਦੀ ਮਰਿਆਦਾ ਇਹ ਹੈ ਕਿ ਬਸੰਤ ਦੇ ਵਿੱਚ ਸ਼ਬਦ ਪੜਿਆ ਜਾਏ। ਸਭ ਤੋਂ ਪਹਿਲਾਂ ਇਹ ਮਰਿਆਦਾ ਹੈ। ਤੋ ਗੁਰੂ ਕਿਰਪਾ ਕਰੇ, ਮੈਂ ਆਪ ਜੀ ਨੂੰ ਬਸੰਤ ਚੜਿਆ ਫੋਲੀ ਬਨ ਰਾਏ, ਇਹ ਜੀ ਜੰਤ ਫੂਲੇ ਹਰ ਚਿਤ ਲਾਏ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਇਹ ਹਰਿਆਵਲ ਇਸ ਘਰ ਤੇ ਜੋ ਬਖਸ਼ਿਸ਼ ਕੀਤੀ ਹੈ, ਗੁਰੂ ਨੇ ਜੋ ਕਿਰਪਾ ਕੀਤੀ ਹੈ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਔਰ ਜੋ ਇਹ ਰੀਤ ਹੈ, ਬੜੀ ਪੁਰਾਤਨ ਰੀਤ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਬਸੰਤ ਰਾਗ ਨੂੰ ਖੋਲਣਾ, ਪੰਜ ਸ਼ਬਦ ਬਸੰਤ ਦੇ ਪੜ ਕੇ ਉਸ ਤੋਂ ਬਾਅਦ ਕੜਾ ਪ੍ਰਸ਼ਾਦ ਕਰਨਾ, ਇਹ ਮਰਿਆਦਾ ਹੈ। ਔਰ ਜੋ ਇਹ ਤਾਲ ਹੋਏਗਾ, ਇਹ ਪੰਜ ਤਾਲ ਦੀ ਬਰਾਬਰ ਦੀ ਸਵਾਰੀ ਹੈ, ਅਸ਼ੋਭ ਤਾਲ ਹੈ। ਆਪ ਬੜੇ ਪਿਆਰ ਸਹਿਤ, ਕਿਉਂਕਿ ਸਾਧ ਸੰਗਤ ਜੀਓ, ਅਸੀਂ ਕਿੰਨਾ ਕਿੰਨਾ ਪੈਸਾ ਜਾ ਕੇ ਹਾਲਾਂ ਵਿੱਚ ਖਰਚ ਕਰਨੇ ਹਾਂ, ਆਰਟਿਸਟ ਲੋਕਾਂ ਨੂੰ ਸੁਣਨੇ ਹਾਂ, ਕਲਾਕਾਰ ਲੋਕਾਂ ਨੂੰ ਸੁਣਨੇ ਹਾਂ ਜਾ ਕੇ, ਪਰ ਜਿਹੜੇ ਆਪ ਦੇ ਜੋੜੇ ਚਾੜਨ ਵਾਲੇ ਕੀਰਤਨੀਏ ਹਨ, ਜਦ ਤੱਕ ਤੁਸੀਂ ਨਹੀਂ ਉਹਨਾਂ ਨੂੰ ਮਾਣ ਦਿਓਗੇ, ਉਹ ਕਿਤੇ ਕੋਲ ਜਾਣਗੇ। ਸੋ ਬੜੀ ਆਪ ਦੀ ਮਿਹਰ ਹੈ, ਆਪਨੇ ਜੋ ਇਹ ਥੋੜਾ ਜਿਹਾ ਵਕਤ ਬਖਸ਼ਿਆ ਹੈ, ਪੰਜ ਮਿੰਟ ਦੇ ਵਿੱਚ ਆਪ ਦੀ ਹਾਜ਼ਰੀ ਪੂਰੀ ਕਰਕੇ, ਆਪ ਬੜੇ ਪਿਆਰ ਸਹਿਤ ਗੁਰੂ ਅਮਰਦਾਸ ਪਾਤਸ਼ਾਹ ਬਸੰਤ ਚੜਿਆ ਬਸੰਤ ਮਹੱਲਾ

ਸਮੀਤ ਜਲਾ ਗੁਰਜਾਲੀ ਗੁਰਸਿੱਖ ਮੀਤ ਜਲਾ ਗੁਰਜਾਲੀ ਜੋ ਗੁਰ ਕਹੇ ਸੋਈ ਬਲਮਾਨੋ ਹਰ ਹਰ ਕਥਾ ਨਿਰਾਲੀ।

0: ਗੰਭੀਰਾ ਤਨ ਤਨ ਵਾਹ ਵਾਹੋ ਸਰਵ ਕਲਾ ਭਰਪੂਰ ਸ਼ਬਦ ਗੁਰੂ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਯਾਤੀ ਦੀਆਂ ਚੰਦ ਖੜੀਆਂ ਸੰਗਤ ਰੂਪ ਵਿੱਚ ਸਫਲਾ ਰਹੇ ਗੁਰੂ ਖਾਲਸਾ ਸਾਤ ਸੰਗਤ ਮਾਈ ਭਾਈ ਵੀਰ ਬਜ਼ੁਰਗ ਅਜ਼ੀਜ਼ਾਨ ਬੱਚੇ ਬੱਚਿਓ ਹਾਜ਼ਰੀਨ ਵਕਤ ਜੀਓ ਆਓ ਸਾਰੇ ਹੀ ਗੱਲ ਕੇ ਸਤਿਗੁਰਾਂ ਦੇ ਦਰ ਕਰਦੇ ਮਸ਼ਕੂਰ ਹੋਵੀਏ ਤੇ ਪਿਆਰ ਸਹਿਤ ਸੰਪੂਰਨ ਫਤਿਹ ਗਜਾਵੀਏ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਮਹਾਰਾਜ ਜੀ ਦੀ ਅਪਰ ਅਪਾਰ ਮਿਹਰਾਮਤ ਹੋਈ ਏ ਕਿ ਆਪ ਦੀ ਹਜ਼ੂਰੀ ਅੰਦਰ ਇਸ ਜ਼ਿੰਦਗੀ ਦੀ ਦੌੜ ਧੂਪ ਵਿੱਚੋਂ ਜੱਦੋ ਜਹਿਦ ਵਿੱਚੋਂ ਕਸ਼ਮਕਸ਼ ਵਿੱਚੋਂ ਗ੍ਰਿਮ ਸਟਰਗਲ ਵਿੱਚੋਂ ਸਾਨੂੰ ਸ਼ਾਂਤਪੂਰਵਕ ਚਰਨ ਸ਼ਰਨ ਮਾਨਣ ਦਾ ਮੌਕਾ ਬਖਸ਼ਿਆ ਹੈ ਤੇ ਆਪ ਜੀ ਦੇ ਅਮੋਲਿਕ ਸੁਖਦਾਈ ਤੇ ਕਲਿਆਣਕਾਰੀ ਮਹਾਂਵਾਕਾਂ ਦਾ ਕੀਰਤਨ ਕਰਨ ਸੁਣਨ ਦਾ ਇਤਫਾਕ ਦਿੱਤਾ ਹੈ। ਹੋਰ ਵੀ ਉਸ ਦੀ ਮਿਹਰਾਮਤ ਹੋਵੇ ਜੇ ਇਹ ਸਭ ਸੁਣਿਆ ਗਾਵਿਆ ਹਿਰਦੇ ਵਸੇ ਤੇ ਅਸੀਂ ਅਮਲ ਪੈਰਾ ਹੋ ਸਕੀਏ। ਗੁਰੂ ਦੀ ਆਪਣੀ ਹੀ ਰਹਿਮਤ ਨਾਲ ਇਹ ਸਾਰੇ ਕੰਮ ਬਣਦੇ ਨੇ। ਸਤਿਗੁਰਾਂ ਦਾ ਅਰਸ਼ਦ ਹੈ ਆਪ ਜਪਾਏ ਜਪੇ ਸੋ ਨਾ, ਵਰਨਾ ਇਨਸਾਨ ਕੁਛ ਕਰ ਨਹੀਂ ਸਕਦਾ। ਇਹਦਾ ਮਨ ਇਸ ਪਾਸੇ ਰਾਗਵ ਹੀ ਨਹੀਂ ਹੋ ਸਕਦਾ ਜਦ ਤੱਕ ਉਸਦੀ ਕਰਮ ਨਿਵਾਜ਼ੀ ਰਹਿਮਤ ਪ੍ਰਸਾਦ ਅਨੁਗ੍ਰਹਿ ਸ਼ਫਕਤ ਅਨਾਇਤ ਨਾ ਹੋਵੇ। ਆਪ ਜਪਾਏ ਜਪੇ ਸੋ ਨਾ, ਆਪ ਗਵਾਏ ਸੋ ਹਰ ਗੁਣ ਗਾ। ਇਸ ਲਈ ਨਿਰੰਕਾਰ ਜੀ ਦੇ ਗੁਣ ਗਾਉਣ ਦਾ ਸੁਣਨ ਦਾ ਸੁਧਾਰ ਮਿਲਿਆ ਹੈ। ਇਹ ਗੱਲ ਵੀ ਸਾਨੂੰ ਯਾਦ ਰੱਖਣੀ ਉਚਿਤ ਹੈ ਕਿ ਗੁਣ ਨਾ ਗਾਉਣ ਨਾਲ ਉਸ ਵਾਹਿਗੁਰੂ ਦਾ ਕੁਛ ਘਟਦਾ ਨਹੀਂ ਤੇ ਗੁਣ ਗਾਉਣਾ ਕੋਈ ਰਿਸ਼ਵਤ ਦੇਣੀ ਨਹੀਂ, ਇਸ ਨਾਲ ਉਸਦਾ ਕੁਛ ਵੱਧਦਾ ਵੀ ਨਹੀਂ। ਗੁਣ ਨਾ ਗਾਉਣ ਨਾਲ ਉਸਦਾ ਕੁਛ ਘਟਦਾ ਨਹੀਂ ਤੇ ਇੱਕ ਤੋਂ ਲੱਖ ਤੇ ਲੱਖ ਤੋਂ 20 ਲੱਖ ਜ਼ੁਬਾਨ ਹੋ ਜਾਏ, ਹਰ ਚੱਕਰ ਹਰ ਗੇੜ ਨਾਲ ਉਸਦਾ ਜ਼ਿਕਰ ਫਿਕਰ ਵਿਰਦ ਸਿਮਰਨ ਜਾਪ ਕਰੀਏ ਤੇ ਉਹਦਾ ਵੱਧਦਾ ਵੀ ਕੁਛ ਨਹੀਂ, ਕਿਉਂਕਿ ਉਹ ਸਾਡੇ ਜਿਹਾ ਨਹੀਂ ਕਿ ਗਲਤ ਪ੍ਰੋਪੇਗੰਡਾ ਹੋਇਆ ਤੇ ਧਰਤੀ ਤੇ ਆ ਗਏ ਤਖਤਾ। ਸਹੀ ਪ੍ਰੋਪੇਗੰਡਾ ਜਾਂ ਮਨਮਰਜ਼ੀ ਦਾ ਪ੍ਰੋਪੇਗੰਡਾ ਹੋਇਆ ਤੇ ਤਖਤ। ਅੱਜ ਦੀ ਦੁਨੀਆਂ ਪ੍ਰੋਪੇਗੰਡੇ ਦੀ ਦੁਨੀਆਂ ਹੈ, ਪਰ ਪਰਮੇਸ਼ਰ ਦਾ ਇਹਦੇ ਨਾਲ ਕੋਈ ਤੁਲਕ ਨਹੀਂ ਹੈ, ਉਹਦੇ ਵਿੱਚ ਕੋਈ ਵਾਦ ਘਾਟ ਨਹੀਂ ਆਉਂਦੀ। ਗੁਰਵਾਕ ਇਹ ਸੇਧ ਬਖਸ਼ਦੇ ਹਨ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ, ਤਾਂ ਫਿਰ ਹੋਛੇ ਜਾਏ ਖਿਆਲ ਇੱਕ ਉਪਜਦੇ ਨੇ ਕਿ ਫਿਰ ਫਾਇਦਾ ਕੀ ਹੋਇਆ ਜੇ ਸਾਡੇ ਗੁਣ ਗਾਉਣ ਨਾਲ ਉਸਦੀ ਅਜ਼ਮਤ ਵੱਧਦੀ ਨਹੀਂ ਹੈ ਤੇ ਮੁਜ਼ੰਮਤ ਕਰਨ ਨਾਲ ਘਟਦੀ ਨਹੀਂ ਹੈ ਤੇ ਸਾਨੂੰ ਕੀ ਫਾਇਦਾ ਹੋਏ। ਅੱਜ ਦੀ ਇਹ ਕੁੰਤਰਬਾਜ਼ੀ ਤੇ ਹੁਜਤ ਨਹੀਂ ਹੈ, ਗੁਰੂਆਂ ਦੇ ਵਕਤ ਵੀ ਐਸਾ ਹੋਇਆ ਹੈ। ਜਦੋਂ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਐਸਾ ਖਿਆਲ ਕਿਸੇ ਨੇ ਪੁੱਛਿਆ ਵਿਚਾਰ ਪੁੱਛੀ ਤਾਂ ਸਤਿਗੁਰਾਂ ਨੇ ਆਖਿਆ ਭਾਈ ਤੈਨੂੰ ਤੇ ਮਹਾਨ ਫਾਇਦਾ ਹੋਵੇਗਾ, ਤੂੰ ਉਸਦੇ ਗੁਣ ਗਾ ਜੋ ਤੈਨੂੰ ਫਾਇਦਾ ਹੈ। ਮੈਂ ਕਹਿ ਨਹੀਂ ਸਕਦਾ ਪਰ ਮੇਰੀ ਸੁਰਤ ਅੰਦਰ ਮਤ ਅੰਦਰ ਬੁੱਧ ਅੰਦਰ ਦਾਨਿਸ਼ ਅੰਦਰ ਐਸਾ ਆਉਂਦਾ ਹੈ ਕਿ ਪਰਮੇਸ਼ਰ ਦੇ ਗੁਣ ਗਾਉਣ ਨਾਲ ਤੇਰੇ ਦਿਲ ਤੋਂ ਆਲੂਦਗੀ ਕਸਾਫਤ ਗਲਾਜ਼ਤ ਮੈਲ ਜਨਮਾਂ ਜਨਮੰਤਰਾਂ ਦੀ ਕਾਈ ਲੱਥਦੀ ਜਾਏਗੀ। ਗੁਣ ਗਾਵਤ ਤੇਰੀ ਉੱਤਰ ਸਮੈਲ, ਪਰਮੇਸ਼ਰ ਤੇ ਸਾਫ਼ ਸ਼ਫਾਫ ਹੈ ਪਰ ਤੇਰੀ ਆਲੂਦਗੀ ਦੂਰ ਹੋ ਜਾਏਗੀ। ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨਸ ਜਾਏ ਹੋਮ। ਇਹ ਬਹੁਤ ਵੱਡੀ ਬਾਤ ਹੈ, ਕਈ ਵਾਰੀ ਇਹ ਨੇਕੀ ਦਾ ਰੂਪ ਧਾਰ ਕੇ ਅੰਦਰ ਦਾਖਲ ਹੋ ਜਾਂਦੀ ਹੈ। ਹੋਮ ਧਾਰਮਿਕ ਦੁਨੀਆਂ ਦੀ ਹੋਮ ਤੇ ਬੜੀ ਹੀ ਲਤੀਫ਼ ਹੁੰਦੀ ਹੈ ਤੇ ਇਹ ਬਹੁਤ ਹੀ ਕਸੀਫ ਵੀ, ਕਸੀਫ ਮੈਨੇ ਮੈਲੀ, ਹੋਰ ਹੰਗਤਾ ਦੁਨਿਆਵੀ ਲੈ ਜਾਏ ਤੇ ਲੈ ਜਾਏ, ਪਰ ਧਾਰਮਿਕ ਖਿਆਲਾਂ ਦੀ ਹੰਗਤਾ ਜਦੋਂ ਮਨੁੱਖ ਨੂੰ ਹੋ ਜਾਏ। ਮੈਂ ਤੀਰਥ ਯਾਤਰਾ ਕੀਤੀ ਏ, ਮੈਂ ਦਾਨੀ ਬੜਾ ਹਾਂ, ਮੈਂ ਸਿਮਰਨ ਭਜਨ ਬੜਾ ਕਰਦਾ ਹਾਂ, ਮੈਂ ਰਹਿਤੀਆ ਹਾਂ, ਫਲਾਨਾ ਅਮਕਾ ਪੁਰਹਿਤੀਆ ਹੈ। ਜਦੋਂ ਇਹ ਗੱਲਾਂ ਹੋ ਜਾਣ ਤੇ ਗੁਰੂ ਸਾਹਿਬ ਜੀ ਨੇ ਇਹਨੂੰ ਹੋਮੈ ਨਹੀਂ ਆਖਿਆ, ਬਿਖ ਨਹੀਂ ਆਖਿਆ, ਅਤ ਨੀਵੀਂ ਗੱਲ ਆਖਿਆ ਹੈ। ਹੋਮੈ ਬਿਖ ਫੈ, ਇਹ ਦੀਰਘ ਰੋਗ ਹੈ ਜੋ ਜਨਮਾਂ ਜਨਮੰਤਰਾਂ ਦਾ ਕਾਰਨ ਤੇ ਮੂਜਬ ਬਣਦਾ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜਗਤ ਉਧਾਰ ਦਾ ਬੀੜਾ ਚੱਕ ਆਪਦਾ ਫਰਜ਼ ਸਮਝ ਜਲਦੇ ਬਲਦੇ ਸੰਸਾਰ ਨੂੰ ਠੰਡਕਾਂ ਤੇ ਖੁਨਕੀਆਂ ਪ੍ਰਦਾਨ ਕਰਨ ਲਈ ਜਦੋਂ ਰਹਿਮਤ ਦਾ ਬੱਦਲ ਘਰ ਘਰ ਦਰ ਦਰ ਜਾ ਵਸਿਆ ਤੇ ਇਸਲਾਮੀ ਦੇਸ਼ਾਂ ਅੰਦਰ ਵੀ ਗਏ, ਮੱਕੇ ਵਿੱਚ ਗਏ, ਸਾਰੀ ਕਹਾਣੀ ਬਿਵਾਣੀ ਦਾਸਤਾਂ ਵਾਰਦਾਤ ਆਪ ਅਨੇਕਾਂ ਵਾਰੀ ਪੜ੍ਹ ਚੁੱਕੇ ਤੇ ਸੁਣ ਚੁੱਕੇ ਹੋ। ਮੱਕੇ ਦੇ ਹਾਜੀਆਂ ਦੇ ਇਸ ਬੜੇ ਭਾਰੀ ਇਕੱਠ ਅੰਦਰ, ਜੰਮੇ ਗਫੀਰ ਅੰਦਰ, ਮਹਾਨ ਇਕੱਤਰਤਾ ਅੰਦਰ ਕਿਸੇ ਸਾਧਾਰਨ ਬੰਦੇ ਨੇ, ਕਿਸੇ ਜ਼ਿਮੀਦਾਰਾ ਕਰਨ ਵਾਲੇ ਨੇ, ਕਿਸੇ ਦੁਕਾਨਦਾਰ ਨੇ, ਕਿਸੇ ਬਿਜ਼ਨਸਮੈਨ ਨੇ, ਕਿਸੇ ਹੋਰ ਬਾਬੂ ਨੇ, ਕਿਸੇ ਕਲਮ ਦਾ ਕੰਮ ਕਰਨ ਵਾਲੇ, ਕਿਸੇ ਮਕੈਨੀਕਲ ਬੰਦੇ ਨੇ, ਗੁਰੂ ਨਾਨਕ ਦੇਵ ਜੀ ਦੇ ਲੱਤ ਨਹੀਂ ਮਾਰੀ, ਠੁੱਡਾ ਨਹੀਂ ਮਾਰਿਆ ਤੇ ਦੁਸ਼ਨਾਮ ਨਹੀਂ ਦਿੱਤੀ, ਦੁਸ਼ਨਾਮੇ ਨੇ ਗਾਲੀ, ਕੌੜਾ ਬਚਨ ਨਹੀਂ ਆਖਿਆ, ਬਲਕਿ ਗੁਰੂ ਨਾਨਕ ਦੇਵ ਆਪ ਨਾਰਾਇਣ ਕਲਾਧਾਰ ਜਗਮੈ ਪਰਵਰੇ, ਜੋ ਆਪ ਹੀ ਪਰਮੇਸ਼ਰ ਦਾ ਸਾਕਸ਼ਾਤਕਾਰ ਸਰੂਪ ਸਨ, ਪਰ ਕਿਉਂਕਿ ਸਾਡੇ ਹਮ ਜਿਨਸ ਬਣ ਕੇ ਆਏ, ਸਾਡੇ ਵਰਗਾ ਮੂੰਹ ਸਿਰ ਨੱਕ ਅੰਗ ਆਜ਼ਾ ਬਾਡੀ ਪੈਕਰ ਮੁਜੱਸਮਾ ਲੈ ਕੇ ਆਏ। ਮੈਂ ਯਤਨ ਕਰਦਾ ਹਾਂ ਪੰਜ ਪੰਜ ਛੇ ਛੇ ਸ਼ਬਦ ਕਹਿਣ ਦੇ, ਇੰਤਖਾਬ ਤੁਹਾਡਾ ਆਪਣਾ ਹੋਵੇਗਾ, ਚੁਣਾਉ ਆਪ ਨੇ ਕਰਨਾ ਹੈ। ਕਿਉਂਕਿ ਸਾਡੇ ਉਹ ਹਮ ਸ਼ਕਲ ਸਨ, ਹਮ ਜਿਨਸ ਸਨ, ਪਸ਼ੂ ਪੰਛੀ ਹਮ ਜਿਨਸਾਂ ਨੂੰ ਪਛਾਣ ਲੈਂਦੇ ਨੇ, ਪਰ ਮਨੁੱਖ ਨੇ ਜਦੋਂ ਪਰਮੇਸ਼ਰ ਹਮ ਜਿਨਸ ਬਣ ਕੇ ਆਇਆ ਤੇ ਨਹੀਂ ਪਹਿਚਾਣੇ, ਤੇ ਜੋ ਪਹਿਚਾਣ ਕੀਤੀ ਉਹਨੂੰ ਬਾਬੇ ਨੇ ਆਪ ਹੀ ਆਪਣੀ ਕਲਮ ਨਾਲ ਕਲਮਬੰਦ ਕੀਤਾ ਤੇ ਅਮੁੱਲ ਸ਼ਬਦ ਭੰਡਾਰ ਵਿੱਚ ਦਰਜ ਕੀਤਾ ਹੈ। ਜਾਨਵਰ ਆਪਣੇ ਹਮਜਿਨਸ ਨੂੰ ਪਛਾਣ ਲੈਂਦੇ। ਇੱਕ ਬੜੇ ਦਾਨੇ ਫਾਰਸੀ ਦੇ ਲਿਖਾਰੀ ਮਹਾਂਪੁਰਸ਼ ਲਿਖਦੇ ਨੇ, ਤਾਇਰ ਹਮਜਿਨਸ ਬਹਮਜਿਨਸ ਪਰਵਾਸ ਪਰਸ਼ਿਨ, ਤਾਇਰ ਹਮਜਿਨਸ, ਤਾਇਰ ਮੈਨੇ ਪੰਛੀ ਜਾਨਵਰ ਬਰਡ, ਤਾਇਰ ਹਮਜਿਨਸ ਬਹਮਜਿਨਸ ਪਰਵਾਸ ਕਬੂਤਰ ਬਾ ਕਬੂਤਰ ਬਾਜ਼ ਬਾ ਬਾਸ, ਆਪਣੇ ਹਮਜਿਨਸਾਂ ਚ ਰਲ ਕੇ ਪਛਾਣ ਕੇ ਇਹ ਚੋਗਾਂ ਚੋਗਦੇ ਤੇ ਪਰਵਾਜ਼ਾਂ ਲਗਾਉਂਦੇ ਤੇ ਉਡਾਰੀਆਂ ਲਾਉਂਦੇ, ਕਬੂਤਰ ਕਬੂਤਰਾਂ ਵਿਚ ਬਾਜ਼ ਬਾਜ਼ਾਂ ਵਿਚ। ਇਹ ਜਾਨਵਰ ਤਾਂ ਆਪਣੇ ਹਮਜਿਨਸਾਂ ਨੂੰ ਪਛਾਣ ਲੈਂਦੇ, ਲੇਕਿਨ ਮਨੁੱਖ ਦੀ ਇਕ ਦੇਰੀਨਾ ਖਾਹਿਸ਼ ਸੀ ਕਿ ਵਾਹਿਗੁਰੂ ਕਿਤੇ ਮੇਰੇ ਵਰਗਾ ਬਣ ਕੇ ਆ ਜਾਏ, ਕਿਉਂਕਿ ਅੱਗੇ ਕਈ ਹੋਰ ਸਰੂਪਾਂ ਵਿਚ ਪਰਮੇਸ਼ਰ ਆਇਆ ਪਛਾਣਿਆ ਨਹੀਂ ਗਿਆ। ਜੇ ਮੇਰੇ ਜਿਹਾ ਬਣ ਕੇ ਆ ਜਾਏ ਤੇ ਫਿਰ ਮੈਂ ਪਹਿਚਾਣ ਲਵਾਂ, ਜਾਣ ਲਵਾਂ। ਜਦੋਂ ਆਪ ਨਾਰਾਇਣ ਮਨੁੱਖ ਸੂਰਤ ਸ਼ਕਲ ਧਾਰ ਕੇ ਆਏ ਤੇ ਸਾਡੀ ਪਛਾਣ ਇਹ ਸੀ, ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਕੋਈ ਕਹੇ ਭੂਤਨਾ, ਕੋਈ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ। ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਦਮੀ ਵੀ ਨਹੀਂ ਸਮਝਿਆ, ਇਹ ਫਿਊ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਮੈਨੂੰ ਤੇ ਸਾਰਿਆਂ ਨੇ ਬੰਦਾ ਵੀ ਨਹੀਂ ਸਮਝਿਆ, ਭੂਤਨਾ ਬੇਤਾਲਾ ਹੀ ਸਮਝਦੇ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਅਟਲ ਸੱਚਾਈ ਦਰਜ ਹੈ ਕਿ ਅਸੀਂ ਆਪਣੇ ਹਮਜਿਨਸ ਪਰਮਾਤਮਾ ਨੂੰ ਜੋ ਪਹਿਚਾਣ ਕੀਤੀ ਉਹ ਦਰਸਾਉਂਦੇ ਨੇ, ਕੋਈ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਸੀ ਕਿ ਅਗਲੀ ਸਤਰ ਵਿਚ ਪਿਆ ਦੀਵਾਨਾ ਸਾਹ ਕਾ ਨਾਨਕ ਬੌਰਾਨਾ, ਤੋ ਗੁਰੂ ਸਾਹਿਬ ਜੀ ਦੇ ਜਿਸ ਨੇ ਠੁੱਡਾ ਮਾਰਿਆ ਉਹ ਸ਼ਖਸ ਹੈ ਜਿਹਨੇ ਕਦੀ ਪੰਜ ਨਮਾਜ਼ਾਂ ਵਿਚੋਂ ਇਕ ਵੀ ਕਜ਼ਾ ਨਹੀਂ ਕੀਤੀ। ਜਿਹਨੇ ਸਾਰੇ ਰੋਜ਼ਿਆਂ ਵਿੱਚੋਂ ਕੋਈ ਰੋਜ਼ਾ ਤਿਆਗਿਆ ਨੇ, ਜੋ ਜ਼ਿਆਫਤਾਂ, ਜ਼ਕਾਤਾਂ, ਨਮਾਜ਼ਾਂ, ਰੋਜ਼ੇ, ਹੱਜ, ਹਜ਼ੂਰੀਆਂ ਦਾ ਦਾਅਵੇਦਾਰ ਹੈ ਤੇ ਧਾਰਮਿਕ ਬੰਦਿਆਂ ਦਾ ਜਥੇਦਾਰ ਆਗੂ, ਜਿਸ ਵੇਲੇ ਫਕੀਰਾਨਾ ਲਿਬਾਸ ਅੰਦਰ ਗੁਰੂ ਸਾਹਿਬ ਜੀ ਨੂੰ ਸਜਦਾ ਗਾਹੇ ਹਜ਼ਰਤ ਖੱਲਾਕ, ਦੁਨੀਆਂ ਦੇ ਜਿਸ ਕੋਨੇ ਅੰਦਰ ਮੁਸਲਮਾਨ ਭਰਾ ਵਸਦਾ ਏ ਉਹਦੇ ਸਜਦੇ ਦੀ ਥਾਂ ਸਜਦਾ ਗਾਹੇ ਹਜ਼ਰਤ ਖੱਲਾਕ, ਇਸ ਸਾਰੀ ਖਲਕਤ ਦੇ ਨਮਸਕਾਰ ਕਰਨ ਵਾਲਾ ਕੇਂਦਰ ਮੱਕਾ ਮੁਅੱਜ਼ਮਾ ਕਾਬਾ, ਉਧਰ ਪੈਰ ਕਰਕੇ ਇੱਕ ਫਕੀਰ ਨੂੰ ਲੇਟਿਆਂ ਵੇਖਿਆ ਤੇ ਕੋਈ ਆਮ ਕੰਮ ਕਰਨ ਵਾਲਾ ਬੰਦਾ ਨਹੀਂ ਤੌਖਲੇ ਵਿੱਚ ਆਇਆ, ਉਹ ਪੁਸ਼ ਜਰ ਨਾ ਸਕਿਆ, ਚੱਲ ਨਾ ਸਕਿਆ, ਬਰਦਾਸ਼ਤ ਨਾ ਕਰ ਸਕਿਆ, ਜਿਹਨੇ ਸਾਰੀ ਉਮਰ ਜਦ ਹੋਸ਼ ਸੰਭਾਲੀ ਏ, ਧਾਰਮਿਕ ਰਸੂਮਾਤ ਅਦਾ ਕੀਤੀਆਂ ਨੇ ਅਤੇ ਕਦੀ ਕੋਈ ਕਜ਼ਾ ਨਹੀਂ ਕੀਤੀ ਗੱਲ, ਜੋ ਸਾਰਿਆਂ ਵਿਚੋਂ ਸਿਰ ਕੱਢ ਸਰਮੌਰ ਨਿਕਲਵਾਂ ਟੋਪ ਆਫ ਦੀ ਲਿਸਟ, ਐਸੇ ਉਚੇਚੇ ਜੀਵਨ ਵਾਲਾ ਧਾਰਮਿਕ ਬੰਦਾ ਬਾਬੇ ਦੇ ਠੁੱਡਾ ਮਾਰਦਾ। ਇੱਥੇ ਹੀ ਇਕਤਫਾ ਨਹੀਂ, ਅੰਦਰਲਾ ਸਾੜਾ, ਅੰਦਰਲਾ ਬੋਝ, ਬਾਰੇ ਗਰਾਂ, ਕਲੇਜੇ ਤੇ ਜ਼ਹਿਰ ਜੋ ਸੀ ਉਹਨੂੰ ਸ਼ਬਦਾਂ ਦਾ ਰੂਪ ਦੇ ਕੇ ਜ਼ੁਬਾਨ ਦਰਾਜ਼ੀ ਵੀ ਕਰਦਾ। ਭਾਈ ਗੁਰਦਾਸ ਜੀ ਨੇ ਇਸ ਹਕੀਕਤ ਨੂੰ ਆਪਣੀ ਕਲਮ ਨਾਲ ਕਲਮਬੰਦ ਕਰਦਿਆਂ ਹੋਇਆ ਆਖਿਆ ਏ, ਜੀਵਨ ਮਾਰੀ ਲੱਤ ਦੀ। ਕੋਈ ਪੰਜਾਬ ਤੋਂ ਗਿਆ ਹੋਇਆ ਬੰਦਾ ਸੀ ਜਾਂ ਇਹਦੇ ਵੱਡੇ ਵਡੇਰੇ, ਕਿਉਂਕਿ ਜੀਵਨ ਕੋਈ ਅਰਬੀ ਦਾ ਨਾਂ ਨਹੀਂ, ਪੰਜਾਬ ਦਾ ਹੀ ਨਾਂ ਜਾਪਦਾ। ਜਿਵੇਂ ਹੁਣ ਕਈ ਪੁਸ਼ਤਾਂ ਬਾਹਰਲੇ ਦੇਸ਼ਾਂ ਚ ਬਸ ਜਾਵਣ, ਦਾਸ ਇੰਗਲੈਂਡ ਗਏ, ਮਹਾਰਾਜਾ ਦਲੀਪ ਸਿੰਘ ਦੇ ਉਸਦੇ ਅੰਤਮ ਸਥਾਨ ਦੀ ਜ਼ਿਆਰਤ ਲਈ ਗਏ ਤਾਂ ਉਹਦੇ ਸਾਹਿਬਜ਼ਾਦੇ ਦਾ ਨਾਂ ਉਥੇ ਅਲੈਗਜ਼ੈਂਡਰ ਲਿਖਿਆ ਹੋਇਆ ਸੀ, ਉਸਦੇ ਘਰਵਾਲੀ ਦਾ ਨਾਂ ਪੰਬਾ ਲਿਖਿਆ ਹੋਇਆ ਸੀ। ਪਰ ਉਹ ਗਏ ਤੇ ਪੰਜਾਬ ਦੇ ਸੰਤਾਂ ਮੁੰਡ ਤਾਂ ਪੰਜਾਬ ਹੀ ਸੀ, ਇਉਂ ਕੁਛ ਪ੍ਰਤੀਤ ਹੁੰਦਾ ਹੈ ਸੋਚਣ ਨਾਲ ਕਿ ਮਹਾਰਾਜ ਦੇ ਮੱਕੇ ਵਿਚ ਠੁੱਡਾ ਮਾਰਨ ਵਾਲਾ ਬੰਦਾ ਜਾਂ ਉਸਦੇ ਵੱਡੇ ਵਡੇਰੇ ਇਧਰੋਂ ਹੀ ਪੰਜਾਬ ਵੱਲੋਂ ਗਏ ਹੋਣਗੇ ਜਦੋਂ ਬਾਬਾ ਗਿਆ। ਤੋ ਜੀਵਨ ਮਾਰੀ ਲੱਤ ਦੀ, ਜੀਵਨ ਮਾਰੀ ਲੱਤ ਦੀ। ਕੋਈ ਸਾਧਾਰਨ ਕੰਮ ਕਰਨ ਵਾਲਾ ਬੰਦਾ ਨਹੀਂ, ਧਰਮ ਵਿਚ ਪਰਪੱਕੇ ਤੇ ਹੋਰਨਾਂ ਨੂੰ ਇਧਰ ਤੋਰਨ ਵਾਲਾ ਰਾਹਬਰ, ਰਹਿਨਮਾ, ਗਾਈਡ, ਆਗੂ। ਜੀਵਨ ਮਾਰੀ ਲੱਤ ਦੀ, ਇਹ ਤਾਂ ਹੋਇਆ ਨਾ ਜੋ ਅਮਲੀ ਤੌਰ ਤੇ ਉਹਨੇ ਕੀਤਾ ਤੇ ਜ਼ੁਬਾਨ ਵੀ ਕਾਬੂ ਨਾ ਰਹੀ, ਨਾਲ ਆਖਣ ਲੱਗਾ ਕਿਹੜਾ ਸੁੱਤਾ ਕੁਫਰ ਕੁਫਾਰੀ, ਉਹ ਕਾਫਰਾਂ ਦਾ ਕਾਫਰ ਤੂੰ ਕੌਣ ਏ? ਜਿੱਧਰ ਦੁਨੀਆਂ ਸਜਦਾ ਕਰਦੀ ਏ ਤੇ ਖਸੂਸਨ ਅੱਲਾਹ ਦਾ ਘਰ ਏ, ਮਰਕਜ਼ ਏ, ਠਿਕਾਣਾ ਏ, ਖੁਦਾ ਦੇ ਘਰ ਵੱਲ ਪੈਰ ਕਰਕੇ ਪਿਆ ਏ। ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ, ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋ ਬਜਗਾਰੀ। ਇੱਥੇ ਇਕਤਫਾ ਨੇ, ਕ੍ਰੋਧ ਕਈ ਸ਼ਕਲਾਂ ਅਖਤਿਆਰ ਕਰਦਾ ਏ, ਫਿਰ ਹੋਰ ਅੱਗੇ ਵਧਿਆ ਤੇ ਮਹਾਰਾਜ ਨੂੰ ਲੱਤ ਤੋਂ ਪਕੜ ਲੈਂਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਟੰਗੋਂ ਪਕੜ, ਪਕੜ ਤੇ ਬਸ ਨੇ ਘਸੀਟਿਆ, ਟੰਗੋਂ ਪਕੜ ਘਸੀਟਿਆ ਤੇ ਘਸੀਟਣ ਤੋਂ ਬਾਅਦ ਜਿਹੜਾ ਅਸਰ ਹੋਇਆ, ਜੋ ਤਾਸੀਰ ਹੋਈ, ਉਹ ਸਭ ਤੋਂ ਪਹਿਲਾਂ ਇਸੇ ਦੇ ਉੱਤੇ ਹੋਈ, ਕਿਉਂਕਿ ਸਪਰਸ਼ ਹੋ ਗਿਆ, ਛੋ ਮਿਲ ਗਈ, ਨਾਲ ਲੱਗ ਗਿਆ। ਉਂਝ ਅੱਗ ਵੀ ਬੜੀ ਗਰਮ ਹੁੰਦੀ ਏ, ਪਰ ਅੱਗ ਵਿਚ ਤਾਕ ਆ ਜਾਏ ਨਾ ਕਦੀ ਚਾਂਦੀ, ਲੋਹਾ, ਸੋਨਾ, ਤੇ ਉਹਨੂੰ ਨੀ ਹੱਥ ਲੱਗਦਾ ਕੋਲਾ, ਤਾਂ ਇੱਕ ਦੋ ਵਾਰੀ ਬੰਦਾ ਇਧਰ ਉਧਰ ਕਰਦਾ ਵੇਖਿਆ ਏ। ਪਰ ਜਿਹੜੀ ਚੀਜ਼, ਜਿਹੜੀ ਧਾਤ ਅੱਗ ਦਾ ਵਿਚ ਪੈ ਕੇ ਉਦਾਂ ਦੀ ਹੋ ਜਾਏ, ਉਹ ਨੀ ਹੱਥ ਤੇ ਲੱਗਦੀ, ਉਹ ਸਾੜ ਦਿੰਦੀ ਏ, ਦਾਗ ਪਾ ਦਿੰਦੀ ਏ, ਛੋ ਦੇ ਦਿੰਦੀ, ਆਪਣੇ ਸਪਰਸ਼ ਦਾ ਅਸਰ ਦਿਖਾ ਦਿੰਦੀ ਏ। ਤਿਵੇਂ ਰੱਬੀ ਰਹਿਮਤ, ਰੱਬੀ ਰੰਗ ਵਿਚ ਗੁਰੂ ਨਾਨਕ ਦੇ ਮਹਾਰਾਜ ਸੋਨੇ ਵਾਂਗ ਤਾਕ ਆ ਚੁੱਕੇ ਨੇ, ਅਤੇ ਗੁਰੂ ਦੇ ਚਰਨਾਂ ਦੀ ਛੋ, ਭਾਵੇਂ ਕੌੜੇ ਨਾਲ, ਕੌੜੇ ਮਨ ਨਾਲ ਸੀ, ਸੌੜੇ ਮਨ ਨਾਲ ਸੀ, ਜਿਸ ਵੇਲੇ ਛੋ ਲੱਗੀ, ਤਾਰ ਚਲਦੀ ਹੋਵੇ, ਬਿਜਲੀ ਦੀ ਕਰੰਟ ਉਹਦੇ ਵਿਚ ਕੰਮ ਕਰਦੀ ਹੋਵੇ, ਸਰਕੂਲੇਟ ਕਰਦੀ ਹੋਵੇ, ਜਾਣ ਕੇ ਹੱਥ ਲਾ ਦਿਓ ਜਾਂ ਅਣਜਾਣ ਪੁਣੇ ਨਾਲ ਹੱਥ ਲਾ ਦਿਓ, ਅਣਜਾਣ ਬੰਦਾ ਲਾ ਦੇਵੇ ਜਾਂ ਇਲੈਕਟ੍ਰੀਸ਼ਨ, ਇੰਜੀਨੀਅਰ ਹੱਥ ਲਾ ਦੇਵੇ, ਉਹਨੇ ਤਾਂ ਜੋ ਉਹਦੇ ਵਿਚ ਰੱਬੀ ਗੁਣ ਹੈ, ਅਜ਼ਲੀ ਗੁਣ ਹੈ, ਜੋ ਉਹਦਾ ਜੌਹਰ ਹੈ, ਉਹਨੇ ਦਿਖਾ ਦੇਣਾ ਹੈ, ਭਾਵੇਂ ਇੰਜੀਨੀਅਰ ਹੱਥ ਲਾ ਦੇਵੇ। ਇੱਕ ਧਾਰਮਿਕ ਇੰਜੀਨੀਅਰ ਨੇ ਜਾਂ ਇਲੈਕਟ੍ਰੀਸ਼ਨ ਨੇ ਹੱਥ ਲਾ ਦਿੱਤਾ, ਰੱਬੀ ਰਹੋ ਗੁਰੂ ਨਾਨਕ ਦੇਵ ਮਹਾਰਾਜ ਜੀ, ਨਤੀਜਾ ਕੀ ਨਿਕਲਦਾ ਹੈ? ਬੜਾ ਹੈਰਾਨ ਹੋਇਆ ਅਤੇ ਸਕਤੇ ਦੇ ਆਲਮ ਵਿਚ ਆ ਗਿਆ। ਮੈਂ ਏਡੇ ਵੱਡੇ ਇਕੱਠ ਅੰਦਰ ਇਕ ਫਕੀਰ ਤਬਾ ਇਕ ਫਕੀਰ ਲਿਬਾਸ ਪਹਿਨੇ ਹੋਏ ਬੰਦੇ ਦੀ ਇਨਸਲਟ ਵੀ ਕੀਤੀ ਹੈ, ਮੁਜ਼ੰਮਤ ਵੀ ਕੀਤੀ ਹੈ, ਬੇਅਦਬੀ ਵੀ ਕੀਤੀ ਹੈ, ਠੁੱਡਾ ਵੀ ਮਾਰਿਆ ਹੈ, ਗਲੋਚ ਗਾਲੀ ਵੀ ਕੀਤੀ ਹੈ, ਪਕੜ ਕੇ ਉਸਨੂੰ ਘਸੀਟਿਆ ਵੀ ਹੈ, ਪਰ ਹਾਲੇ ਦੇ ਚਿਹਰੇ ਤੇ ਤਬੱਸਮ ਹੈ, ਮੁਸਕਾਨ ਹੈ, ਖੇੜਾ ਹੈ, ਮੁਸਰਤ ਹੈ, ਸ਼ਾਦਮਾਨੀ ਹੈ, ਸ਼ਗੁਫਤਗੀ ਹੈ, ਜਲਾਲ ਹੈ, ਕਮਾਲ ਹੈ, ਨੈਣਾ ਵਿਚ ਲਾਲੀ ਹੈ ਪਰ ਪਿੱਛੇ ਖੁਸ਼ਹਾਲੀ ਹੈ। ਇਹ ਕਿਸ ਕਿਸਮ ਦਾ ਬੰਦਾ ਹੈ? ਇਹ ਇਕੱਲਾ ਹੀ ਨਹੀਂ ਕੋਈ ਆਪਣੀ ਬੇਇੱਜ਼ਤੀ ਸਹਾਰਦਾ, ਚਾਰ ਬੰਦਿਆਂ ਦੇ ਇਕੱਠ ਵਿਚ ਤੇ ਇਹ ਹਜ਼ਾਰਾਂ ਬੰਦਿਆਂ ਦੇ ਲੱਖਾਂ ਦੇ ਇਕੱਠ ਵਿਚ ਇਹ ਮੁਸਕਾਂਦਾ ਪਿਆ ਹੈ। ਇਹ ਬੰਦਾ ਹੈ ਜਾਂ ਬਹੀ ਨਾਜ਼ਲ ਹੋਇਆ ਹੈ? ਕੋਈ ਫਰਿਸ਼ਤਾ ਸੀਰਤ ਹੈ? ਜੀਵਨ ਨੇ ਕ੍ਰੋਧ ਵਾਲੀਆਂ ਅੱਖਾਂ ਵਿਚ ਥੋੜੀ ਜਿਹੀ ਐਸੇ ਅਸਰ ਦੀ ਹੈਰਤ ਆਈ ਤੇ ਇਹਦੀ ਵੱਲ ਮਹਾਰਾਜ ਵੱਲ ਵੇਖਿਆ ਵੀ ਫਿਰ ਕੀ ਸੀ? ਵੇਂਦਿਆਂ ਸਾਰ ਦੋ ਇਹਦੀਆਂ ਅੱਖਾਂ ਭਾਵੇਂ ਹਾਲੇ ਗਲੀਜ਼ ਸਨ, ਕਸੀਫ ਸਨ, ਕ੍ਰੋਧ ਵਾਲੀਆਂ ਸਨ, ਪਰ ਅਗਲੀਆਂ ਅੱਖਾਂ ਜਿਨ੍ਹਾਂ ਵਿਚ ਇਹਨੇ ਅੱਖੀਆਂ ਪਾਈਆਂ ਉਹ ਅੰਮ੍ਰਿਤ ਦ੍ਰਿਸ਼ ਨਾਲ ਭਰਪੂਰ ਸਨ। ਚਾਰ ਹੋਈਆਂ ਅੱਖੀਆਂ, ਦੋ ਜੀਵਨ ਦੀਆਂ, ਦੋ ਮਹਾਰਾਜ ਦੀਆਂ ਅੱਖੀਆਂ ਚਾਰ ਹੋਈਆਂ, ਭਾਵੇਂ ਇਕ ਦੂਸਰੇ ਨੂੰ ਵੇਖਿਆ। ਤੇ ਫਿਰ ਜਿਹੜਾ ਹੁਣ ਅਸਰ ਹੋਇਆ ਇਹ ਹੋਰ ਵੀ ਅਲੌਕਿਕ ਸੀ। ਇਸ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਵਿਚ ਆਉਂਦਾ ਹੈ। ਅਮੈ ਦ੍ਰਿਸ਼ਟ ਸ਼ੁਭ ਕਰ, ਅਮੈ ਦ੍ਰਿਸ਼ਟ ਸ਼ੁਭ ਕਰ, ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ, ਦੁਖ ਸੰਸਾਰ ਹੈ ਖੋਵੈ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵਿਐ। ਟਲ ਭੱਟ ਜੀ ਕਹਿੰਦੇ ਨੇ, ਸੋ ਕਹੋ ਟਲ ਗੁਰ ਸੇਵਿਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾ। ਚਰਨਾ ਤੇ ਟੈਪਿਆ ਜੀਵਨ, ਪਹਿਲਾਂ ਤਾਂ ਨਾਂ ਦਾ ਜੀਵਨ ਸੀ, ਹੁਣ ਅੰਦਰੋਂ ਜੀ ਉਠਿਆ। ਕਈ ਬੰਦੇ ਨਾਂ ਦੇ ਚੰਗੇ ਹੁੰਦੇ ਨੇ ਮੇਰੇ ਵਰਗੇ, ਅੰਦਰੋਂ ਐੜਾ ਹੀ ਲੱਗਦਾ ਉਹਨਾਂ ਦੇ ਨਾਂ ਨਾਲ, ਧਰਮ ਸਿੰਘ ਅਧਰਮ, ਅੰਦਰਲੇ ਅਧਰਮੀ, ਬਾਹਰਲੇ ਧਰਮੀ, ਬਾਹਰਲੇ ਸੱਜਣ, ਅੰਦਰਲੇ ਕੁਸੱਜਣ, ਬਾਹਰੋਂ ਜ਼ੇਬ ਔਰੰਗਜ਼ੇਬ ਤੇ ਅੰਦਰੋਂ ਫਰੇਬ। ਜੀਵਨ ਨਾਂ ਦਾ ਜੀਵਨ, ਕਾਇਆ ਦਾ ਜੀਵਨ, ਅੰਦਰੋਂ ਜੀ ਉਠਿਆ ਕਿਉਂਕਿ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਲਾਏ, ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਵੀ ਹੋਈ ਤੇ ਨੇਤਰਾਂ ਰਾਹੀਂ ਇਹਦੇ ਅੰਦਰ ਇੱਕ ਜੀਵਨ ਵੀ ਇੰਸਪੀਰੇਸ਼ਨ, ਜੀਵਨ ਦੀ ਇੰਸਪੀਰੇਸ਼ਨ ਵੀ ਮਿਲ ਗਈ। ਤੋ ਸਤਸੰਗ ਜੀ, ਦਾਸ ਤਾਂ ਇੱਥੋਂ ਚੱਲਿਆ ਸੀ ਕਿ ਕਿਸੇ ਸਾਧਾਰਨ ਕਿੱਤਾ ਕਰਨ ਵਾਲੇ ਨੇ ਨਾ ਗਾਲੀ ਕੱਢੀ, ਨਾ ਟੰਗੋਂ ਪਕੜ ਘਸੀਟਿਆ ਤੇ ਨਾ ਠੁੱਡਾ ਮਾਰਿਆ। ਉਹ ਬੜਾ ਧਾਰਮਿਕ ਬੰਦਾ ਸੀ। ਕਈ ਵਾਰੀ ਪਿੰਡਾਂ ਵਿਚ ਰਹਿਣ ਕਰਕੇ ਇਕ ਤਜਰਬਾ ਹੋਇਆ ਹੈ ਦਾਸ ਨੂੰ, ਤੁਸਾਂ ਤਾਂ ਚੋਖੇ ਦੇਰ ਦੇ ਇਧਰ ਆ ਗਏ ਹੋ ਪਰ ਪਹਿਲੇ ਬੰਦਿਆਂ ਨੂੰ ਪਤਾ ਹੋਵੇ। ਜ਼ਿਮੀਦਾਰ ਬੜੀਆਂ ਖੇਚਲਾਂ ਕਰਕੇ, ਮੁਸ਼ਕਤਾਂ ਕਰਕੇ, ਅੱਧੀ ਅੱਧੀ ਰਾਤੀ ਉੱਠ ਕੇ, ਕੰਡਿਆਂ ਦੇ ਸਿਰ ਤੇ ਸੱਪਾਂ ਦੇ ਸਿਰ ਮਧੋਲ ਮਧੋਲ ਕੇ ਖੇਤ ਨੂੰ ਬੀਜਣ ਤੇ ਕਰਦਾ ਹੈ, ਵਾਹੁੰਦਾ ਹੈ, ਸੁਹਾਗੇ ਦਿੰਦਾ ਹੈ, ਧਰਤੀ ਬਣਾਉਂਦਾ ਹੈ। ਜਦੋਂ ਮੈਦੇ ਵਰਗੀ ਹੋ ਜਾਏ ਹੁਣ ਕੱਲ ਨੂੰ ਇਹਨੇ ਬੀਜ ਪਾਉਣਾ ਹੈ, ਇਹਨੇ ਧਰਤੀ ਨੂੰ ਬੋਣਾ ਹੈ। ਲੇਕਿਨ ਕੁਦਰਤ ਦੇ ਰੰਗ, ਰਾਤੀ ਬੱਦਲ ਚੜਿਆ, ਮੋਹਲੇ ਧਾਰ ਮੀਂਹ ਵਸ ਗਿਆ, ਇਹਦੀ ਸਾਰੀ ਮਿਹਨਤ ਹੋਰ ਪਿੱਛੇ ਪੈ ਗਈ ਤੇ ਮੀਂਹ ਵਸਿਆ, ਬੀਜਣ ਤੇ ਕੀਤੀ ਹੋਈ ਧਰਤੀ ਸਖਤ ਹੋ ਗਈ, ਕੜਵੀ ਹੋ ਗਈ, ਬਹੁਤ ਸਖਤ ਹੋ ਗਈ, ਹਾਲੇ ਮਿਹਨਤ ਹੋਰ ਦਰਕਾਰ ਸੀ। ਐਨ ਕਈ ਵਾਰੀ ਸੁਖਮਨੀ ਸਾਹਿਬ ਪੜ੍ਹਦਿਆਂ, ਗੁਰਬਾਣੀ ਦਾ ਕੀਰਤਨ ਕਰਦਿਆਂ, ਹੋਰ ਨਿਤਨੇਮ ਆਦਿਕ ਕਰਦਿਆਂ, ਗੁਰੂ ਸਾਹਿਬ ਜੀ ਦੇ ਆਸ਼ੇ ਨੂੰ ਹਿੰਮਤ ਨਾਲ, ਸੂਝ ਬੂਝ ਨਾਲ, ਆਲੇ ਦੁਆਲੇ ਦੀ ਸੋਭਤ ਤੇ ਕੁਰਬ ਦੇ ਅਸਰ ਨਾਲ ਨਿਭਾਉਂਦਿਆਂ ਨਿਭਾਉਂਦਿਆਂ ਮਨ ਬੀਜਣ ਤੇ ਹੋਇਆ ਹੁੰਦਾ ਹੈ ਤੇ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਾਂ ਸ਼ਬਦ ਸਪਰਸ਼ ਰੂਪ ਰਸ ਗੰਧ ਦੀ ਬਾਰਿਸ਼ ਹੀ ਨਹੀਂ ਪੈਂਦੀ, ਗੜੇ ਮਾਰ ਵੀ ਹੋ ਜਾਂਦੀ, ਧਰਤੀ ਸਖਤ ਹੋ ਜਾਂਦੀ। ਜੀਵਨ ਦੀ ਗੱਲ ਬਣ ਚੱਲੀ ਸੀ ਕਿਉਂਕਿ ਬਾਬਾ ਨਾਨਕ ਉੱਥੇ ਪਹੁੰਚ ਚੁੱਕੇ ਸਨ। ਲੇਕਿਨ ਹਉਮੈ ਦੀ ਐਸੀ ਬਾਰਿਸ਼ ਹੋਈ ਕਿ ਇਹਦਾ ਮਨ ਫਿਰ ਕਰੜਾ ਹੋ ਗਿਆ। ਇਸ ਤਰ੍ਹਾਂ ਧਰਮ ਦੀ ਕਈ ਵਾਰੀ ਜਿਹੜੀ ਹੰਗਤਾ ਹੁੰਦੀ ਹੈ ਬੜੀ ਲਤੀਫ਼ ਹੁੰਦੀ ਹੈ, ਬੜੀ ਮਹੀਨ ਹੁੰਦੀ ਹੈ, ਬੜੀ ਫਾਈਨ ਹੁੰਦੀ ਹੈ, ਤੇ ਇਹਨੂੰ ਡਾਕਟਰ ਵੀ ਕੋਈ ਬਾਬੇ ਨਾਨਕ ਵਰਗਾ ਹੀ ਦੂਰ ਕਰੇ ਤਾਂ ਕਰੇ, ਹਰ ਕਿਸੇ ਦਾ ਕੰਮ ਨਹੀਂ ਹੋਇਆ ਕਰਦਾ। ਇਉਂ ਧਾਰਮਿਕ ਬੰਦਿਆਂ ਨੂੰ ਵੀ ਕਈ ਵਾਰੀ ਰੋਗ ਤੇ ਜਰਾਸੀਮ ਚੁੰਮਟ ਜਾਂਦੇ ਨੇ। ਬਾਬੇ ਨਾਨਕ ਨੇ ਉਹਦਾ ਉਧਾਰ ਕੀਤਾ, ਉਹਦੇ ਬਦੌਲਤ ਕਈ ਹੋਰਨਾਂ ਨੂੰ ਵੀ ਇਹ ਪਤਾ ਲੱਗਾ ਕਿ ਖੁਦਾ ਇੱਕ ਜਗ੍ਹਾ ਨਹੀਂ ਹੈ। ਖੁਦਾ ਹਾਜ਼ਰ ਬਬਦ ਦਾਇਮ ਬਬੀ ਦੀਦਾਰ ਪਾਕਿਸ਼ਰਾ ਨ ਗਿਰਦਾਵੇ ਦਰੋ ਹਾਇਲ ਨ ਦਰਿਆ ਨ ਸਾਇਲਾ ਚਿਰਾ ਬੇਹੂਦਮੇ ਗਰਦੀ ਬਸਹਿਰਾਓ ਬਦਸ਼ਤੈ ਦਿਲ ਚੁਆ ਸੁਲਤਾਨ ਖੂਬਾਂ ਕਰਦਾ ਅੰਦਰ ਦੀ ਦਾ ਮੰਜ਼ਲ ਹਾ। ਭਾਈ ਨੰਦ ਲਾਲ ਸਾਹਿਬ ਜੀ ਗੋਇਆ ਗੁਰੂ ਗੋਬਿੰਦ ਸਿੰਘ ਜੀ ਦੇ ਮਕਬੂਲ ਤਰੀਨ ਸਿੱਖ ਕਹਿੰਦੇ ਨੇ, ਤੇ ਇਸ ਲਈ ਗੁਣ ਗਾਉਣ ਨਾਲ ਪਰਮੇਸ਼ਰ ਦਾ ਜਸ ਗਾਉਣ ਨਾਲ ਪਰਮੇਸ਼ਰ ਨੂੰ ਨਾ ਕੋਈ ਫਾਇਦਾ ਹੁੰਦਾ ਹੈ ਤੇ ਨਾ ਗਾਉਣ ਨਾਲ ਨਾ ਕੁਛ ਉਹਦਾ ਘਟਦਾ ਹੈ। ਠੰਡ ਲੱਗਦੀ ਹੈ, ਸੂਰਜ ਚਮਕ ਰਿਹਾ ਹੈ, ਧੁੱਪ ਵਿੱਚ ਬਹਿ ਜਾਓ ਤਾਂ ਸੂਰਜ ਦਾ ਕੁਛ ਵੱਧਦਾ ਨਹੀਂ, ਤੇ ਜੇ ਨਾ ਬੈਠੋ ਤਾਂ ਉਹਦਾ ਘਟਦਾ ਕੁਛ ਨਹੀਂ। ਕੁਰਾ ਹਵਾਈ ਚੱਲ ਰਿਹਾ ਹੈ, ਇਹ ਤੋਂ ਫਾਇਦਾ ਉਠਾ ਲਓ ਤਾਂ ਇਹਦਾ ਕੁਛ ਵਧਿਆ ਨਹੀਂ, ਤੇ ਜੇ ਹੁਸਨ ਵਿੱਚ ਬੈਠ ਕੇ ਕੋਈ ਹੋਰ ਰੋਗ ਲਾਉਣਾ ਹੈ ਤੇ ਉਹਦਾ ਕੁਛ ਘਟਿਆ। ਗੁਰੂ ਸਾਹਿਬ ਜੀ ਫਰਮਾਉਂਦੇ ਨੇ, ਐ ਇਨਸਾਨ ਹੁਜਤਾਂ ਨਾ ਕਰ, ਤੇਰੇ ਉੱਤੇ ਪਰਮੇਸ਼ਰ ਦੇ ਤਾਂ ਬੇਅੰਤ ਬੇਅੰਤ ਇਹਸਾਨਾਤ ਨੇ, ਤੇ ਤੂੰ ਉਸਦੇ ਜਿੰਨੇ ਵੀ ਗੁਣ ਗਾਏ ਉਹ ਥੋੜੇ ਨੇ ਤੇ ਬਜਾ ਨੇ। ਬਾਬੇ ਨਾਨਕ ਨੂੰ ਤਾਂ ਏਡਾ ਚਾਉ ਸੀ ਸਤਸੰਗਤ ਜੀ, ਮੋਢੀ ਬਾਬਾ ਜੀ ਤਾਂ ਏਡੇ ਚਾਉ ਵਿਚ ਆਉਂਦੇ ਨੇ। ਜਪੀ ਸਾਹਿਬ ਦੀ 32ਵੀਂ ਪੌੜੀ ਦਾ ਧਿਆਨ ਕਰੋ, ਦਿਮਾਗ ਵਿਚ ਲਿਆਓ, ਉਹਦੇ ਵਿਚ ਸਤਿਗੁਰੂ ਜੀ ਦਾ ਚਾਉ ਕੁਛ ਨਜ਼ਰ ਪੈਂਦਾ ਹੈ। ਹੇ ਮੇਰੇ ਮਾਲਕ, ਤੇਰੇ ਚ ਇਕ ਨਹੀਂ ਅਨੇਕਾਂ ਗੁਣ ਨੇ, ਅਨੇਕਾਂ ਗੁਣਾਂ ਦੇ ਮਾਲਿਕ, ਮੈਨੂੰ ਚਾਉ ਵੀ ਹਨੇਰਾ ਹੈ ਕਿ ਤੇਰੇ ਗੁਣ ਬਿਆਨ ਕਰਾਂ, ਲੇਕਿਨ ਮਜਬੂਰੀ ਹੈ ਉਹ ਇਹ ਕਿ ਤੇਰੇ ਗੁਣ ਬੇਅੰਤ ਨੇ, ਮੇਰੀ ਜ਼ਬਾਨ ਇਕ ਹੈ। ਗੈਬੋਂ ਆਵਾਜ਼ ਆਈ, ਫਿਰ ਕੀ ਚਾਹਨਾ ਹੈ? ਬਾਬੇ ਆਖਿਆ, ਇਹੀ ਚਾਹਨਾ ਹਾਂ ਕਿ ਇਕ ਜ਼ਬਾਨ ਨੂੰ ਲੱਖ ਜ਼ਬਾਨਾਂ ਵਿਚ ਬਦਲ ਦੇ।

ਨਾਮ ਜਗਦੀਸ਼ ਗੁਰੂ ਸਾਹਿਬ ਜੀ ਸਾਨੂੰ ਸੇਧ ਦਿੰਦੇ ਨੇ ਕਿ ਬਣੀ ਨਾ ਇਨਸਾਨ। ਇਹੀ ਇੱਕ ਤਰੀਕਾ ਹੈ ਪਰਮੇਸ਼ਰ ਨਾਲ ਇੱਕ ਮਿੱਕ ਹੋਣ ਦਾ, ਵਾਸਲੇ ਹੱਕ ਹੋਣ ਦਾ। ਇਹ ਤਰ੍ਹਾਂ ਇਹੋ ਤਾਂ ਵੇ ਹੈ, ਇਹੋ ਤੇ ਢੰਗ ਹੈ, ਇਹੋ ਹੀ ਯੁਗਤਾ ਹੈ ਕਿੱਥੇ ਦੀ ਕਿੱਥੇ ਪਹੁੰਚਣ ਦੀ, ਪਰਮੇਸ਼ਰ ਦੇ ਦਰ ਹਾਜ਼ਰ ਹੋਣ ਦੀ, ਵਾਸਲੇ ਹੱਕ ਹੋਣ ਦੀ, ਇੱਕ ਈਸ਼ ਹੋਣ ਦੀ। ਇਹ ਤਰ੍ਹਾਂ ਪਤ ਪਬੜੀਆ ਚੜਿਆ ਹੋਏ ਇੱਕ ਈਸ਼ਵਰ, ਉਸ ਦਾ ਰੂਪ ਬਣਨ ਵਾਸਤੇ ਸਾਨੂੰ ਉਹਦੇ ਗੁਣ ਗਾਉਣੇ ਚਾਹੀਦੇ ਨੇ। ਜਿਨ੍ਹਾਂ ਗੁਣ ਗਾਏ ਉਹਨਾਂ ਸ਼ੌਕ ਨਾਲ, ਸ਼ੌਕ ਨਾਲ, ਉਮਾ ਤੇ ਉਤਸ਼ਾਹ ਨਾਲ ਆਖਿਆ, ਪਰਮੇਸ਼ਰ ਨੇ ਮੇਰੇ ਸਿਰ ਉਪਰ ਹੱਥ ਧਰ ਕੇ ਮੈਨੂੰ ਇੱਕ ਦਾਤ ਬਖਸ਼ੀ ਹੈ, ਨਾਮ ਰਤਨ ਦੇ ਦਿੱਤਾ ਹੈ, ਹੁਣ ਮੈਂ ਮਾਲਾ ਮਾਲ ਹੋ ਗਿਆ ਹਾਂ, ਹੁਣ ਮੈਂ ਸਾਹਿਬ ਜ਼ਰ ਹੋ ਗਿਆ ਹਾਂ। ਆਓ ਅਸਾਂ ਸਾਰੇ ਰਲ ਕੇ ਇਹ ਤੁਕ ਗਾਵੀਏ ਮੇਰੇ ਹੀਰੇ ਹਿਰਦੇ ਵਿੱਚ। ਰਤਨ ਨਾਮ ਹਰ ਵਸਿਆ, ਦੁਨੀਆਂ ਦੇ ਰਤਨਾਂ, ਜਵਾਹਰਾਤਾਂ, ਜ਼ਮਰੂਦਾਂ, ਪੰਨਿਆਂ, ਨੀਲਮ ਤੇ ਇਹਨਾਂ ਲਾਲਾਂ ਦੀ ਕੋਈ ਕੀਮਤ ਹੈ? ਰਤਨ ਨਾਮ ਅਮੋਲਕ ਹੈ, ਇਹਦੀ ਕੋਈ ਕੀਮਤ ਨੇ? ਤੇ ਗੁਰਦੇਵ ਕਹਿੰਦੇ ਨੇ, ਮੈਨੂੰ ਤਾਂ ਇਹ ਦੇਖ ਕੇ ਪਰਮੇਸ਼ਰ ਨੇ ਮਾਲਾ ਮਾਲ ਕਰ ਦਿੱਤਾ ਹੈ।

0: ਰਹੋ।
1: ਸੋ ਅੰਤ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਤਨ ਮਾਹੇ ਆਕਾਸ਼ ਕਿਆ ਸਰਬ ਲੋਕ ਪੂਰਨ ਪਤਪਾ ਬਣਦੇ।

ਪਾਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਂ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਪਮਾਨ ਕੁਦਰਤ ਪੌਣ ਪਾਣੀ ਬੈਸੰਤਰ

You are listening to SeekNet, broadcasting live.

ਸਾਹਿਬ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਜੋ ਕਿ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੇ ਐਨ ਬੈਨ ਟੁੱਕਦੇ ਹਨ। ਪਾਤਸ਼ਾਹ ਆਖਦੇ ਹਨ

ਕੀ ਆ ਰਾਜਿਆ? ਰਾਣੀ ਗਈ ਸੀ ਰਾਜੇ ਤੋਂ ਚੋਰੀ, ਲੇਕਿਨ ਇਹ ਚੋਰੀ ਚੰਗੀ ਸੀ। ਇਸ ਚੋਰੀ ਨੇ ਦੂਜੇ ਨੂੰ ਵੀ ਫਸਾ ਦੇਣਾ। ਗਈ ਰਾਜੇ, ਵੇਖਿਆ ਕਿ ਹੈ ਨਹੀਂ, ਕਿਸੇ ਹੋਰ ਰਾਤੀ ਉੱਠ ਕੇ ਪਿੱਛੇ ਪਿੱਛੇ ਗਿਆ। ਰਾਣੀ ਸੰਗਤ ਚ ਪਹੁੰਚੀ, ਇਹ ਬਾਹਰ ਖੜਾ ਰਿਹਾ। ਸੰਗਤ ਦੇ ਉੱਠਣ ਤੋਂ ਪਹਿਲੇ ਇੱਕ ਖੜਾਮ ਚੋਰੀ ਕਰਕੇ ਲੈ ਆਇਆ, ਘਰ ਆ ਗਿਆ। ਉਸੇ ਤਰ੍ਹਾਂ ਜਿਸ ਤਰ੍ਹਾਂ ਸੁੱਤਾ ਹੋਇਆ ਸੀ ਭੇਖ ਬਣਾ ਲਿਆ। ਸੰਗਤ ਬਾਹਰ ਨਿਕਲੀ, ਸਾਰਿਆਂ ਨੇ ਖੜਾਵਾਂ ਪਾਈਆਂ। ਪਹਿਲੇ ਲੋਕ ਖੜਾਵਾਂ ਪਾ ਕੇ ਜਾਂਦੇ ਸਨ, ਕਹਿੰਦੇ ਸੁੱਚੇ ਪੈਰੀ ਜਾਣਾ। ਸਾਰਿਆਂ ਨੇ ਪਾਈਆਂ ਚ ਪਰ ਇੱਕ ਖੜਾਵ ਘੱਟ, ਉਹ ਵੀ ਰਾਣੀ ਦੀ। ਫਿਕਰ ਪੈ ਗਿਆ ਕੀ ਬਣਿਆ। ਕਹਿੰਦੇ ਫਿਰ ਸਾਰਿਆਂ ਦੀ ਖੜਾਵਾਂ ਲੱਥ ਗਈਆਂ। ਕਿੰਨੀਆਂ ਜੁੱਤੀਆਂ ਚੁੱਕੀਆਂ ਸਾਡੀਆਂ ਇੱਥੋਂ ਐਤਕੀ। ਵਾਹਿਗੁਰੂ ਬਖਸ਼ੇ।

ਕਾਨਾ ਰਾਗ ਤੋਂ ਬਾਅਦ ਕਲਿਆਣ ਰਾਗ ਦਾ ਆਉਣਾ ਸੁਭਾਵਿਕ ਹੈ। ਰਾਗਮਾਲਾ ਵਿੱਚ ਵੀ ਗੌਰਾ ਔ ਕਾਂਦਰਾ ਕਲਿਆਣਾ ਦੀ ਤਰਤੀਬ ਰੱਖੀ ਹੈ। ਕਲਿਆਣ ਖੁਸ਼ੀ ਪੈਦਾ ਕਰਦਾ ਹੈ, ਆਤਮਾ ਆਨੰਦ ਵਿੱਚ ਆਈ ਪ੍ਰਭਾਤ ਦੀ ਲੋਹ ਦੀ ਉਡੀਕ ਕਰਦੀ ਹੈ। ਪ੍ਰਭੂ ਦੀ ਯਾਦ ਨੇ, ਸਿਮਰਨ ਨੇ ਦ੍ਰਿੜ ਕਰਾ ਦਿੱਤਾ ਕਿ ਮਾਇਆ ਦੇ ਸਾਰੇ ਯਤਨ ਕਿਸੇ ਕੰਮ ਨਹੀਂ। ਆਨੰਦ ਵਿੱਚ ਆਈ ਆਤਮਾ ਲਾਲਨ ਕੀ ਸੋਭਾ ਸੁਣ ਸੁਣ ਖੀਵੀ ਹੁੰਦੀ ਹੈ। ਸ਼ਬਦ ਦੇ ਸਿਮਰਨ ਦੀ ਬਰਕਤ ਨਾਲ ਸਦਾ ਸਦ ਜਾਗਤ ਰਹਿੰਦੀ ਹੈ ਆਤਮਾ, ਅਤੇ ਕਲਿਆਣ ਸਾਵਧਾਨ ਮੁਦਰਾ ਵਿੱਚ ਹੀ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਉਚਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਭੇਦ ਅਨੁਸਾਰ ਕਲਿਆਣ ਰਾਗ ਦੇ ਅਧੀਨ ਰਾਗ ਕਲਿਆਣ ਭੁਪਾਲੀ ਵੀ ਆਉਂਦਾ ਹੈ। ਕਲਿਆਣ ਅਤੇ ਕਲਿਆਣ ਭੁਪਾਲੀ ਦੋਨੋਂ ਭਿੰਨ ਅਤੇ ਸੁਤੰਤਰ ਰਾਗ ਹਨ। ਕਲਿਆਣ ਰਾਗ ਵਿੱਚ ਗੁਰੂ ਰਾਮਦਾਸ ਜੀ ਦੇ 6 ਸ਼ਬਦ ਹਨ ਅਤੇ ਕਲਿਆਣ ਭੁਪਾਲੀ ਵਿੱਚ ਕੇਵਲ 1 ਸ਼ਬਦ ਹੈ। ਇਸ ਰਾਗ ਵਿੱਚ ਤੀਬਰ ਮੱਧਮ ਅਤੇ ਬਾਕੀ ਸ਼ੁੱਧ ਸਵਰ ਲੱਗਦੇ ਹਨ। ਇਸ ਦਾ ਬਾਦੀ ਸੁਰ ਗੰਧਾਰ ਅਤੇ ਸਮਾਧੀ ਨਿਸ਼ਾਦ ਹੈ। ਗਾਇਨ ਸਮਾਂ ਹੈ ਰਾਤ ਦਾ ਪ੍ਰਥਮ ਪਹਿਰ। ਰਾਗ ਕਲਿਆਣ ਵਿੱਚ ਸਰਵਣ ਕਰੋ 2 ਸ਼ਬਦਾਂ ਦਾ ਕੀਰਤਨ। ਪਹਿਲਾ ਸ਼ਬਦ ਹੈ ਪ੍ਰਭ ਮੋਹੇ ਕਬ ਗਲ ਲਾਵਹਿਗੇ, ਪ੍ਰੋਫੈਸਰ ਕਰਤਾਰ ਸਿੰਘ ਜੀ। ਦੂਜਾ ਸ਼ਬਦ ਗਾਇਨ ਕਰ ਰਹੇ ਹਨ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ। ਸ਼ਬਦ ਹੈ ਗੁਣ ਨਾਦ ਧੁਨ ਆਨੰਦ ਵੇਦ। ਸਰਵਣ ਕਰੋ ਪ੍ਰੋਫੈਸਰ ਕਰਤਾਰ ਸਿੰਘ ਜੀ ਹੋਰਾਂ ਪਾਸੋਂ ਪ੍ਰਭ ਮੋਹੇ ਕਬ ਗਲ ਲਾਵਹਿਗੇ।

ਉਹ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਗੁਣਾਂ ਦੇ ਵਸ ਹੁੰਦਾ, ਸਿਰਫ ਗੁਣਾਂ ਦੇ ਵਸ ਹੁੰਦਾ, ਔਰ ਤੇਰੇ ਗੁਣ ਗਲ ਚੁੱਕੇ ਹਨ, ਦੱਸ ਤੇਰਾ ਕੰਮ ਕਿਵੇਂ ਬਣੇ। ਗੁਣ ਗਲ ਚੁੱਕੇ ਹਨ ਜਿਹੜੇ ਗੁਣਾਂ ਦੇ ਉਸਨੇ ਵਸ ਆਉਣਾ ਹੈ, ਤੇ ਤੂੰ ਹੋਰ ਹੀ ਸ਼ਿੰਗਾਰ ਕਰੀ ਫਿਰਦੀ ਹੈ, ਜਿਸ ਨੂੰ ਉਸਨੇ ਦੇਖਣਾ ਤੱਕ ਵੀ ਨਹੀਂ। ਉਸਨੂੰ ਸ਼ਿੰਗਾਰ ਕਿਹੜਾ ਪਸੰਦ ਹੈ? ਕਹਿੰਦੇ ਉਸਨੂੰ ਗੁਣਾਂ ਦਾ ਸ਼ਿੰਗਾਰ ਪਸੰਦ ਹੈ, ਉਹ ਗੁਣਾਂ ਦੇ ਵਸ ਆਉਂਦਾ ਹੈ, ਗੁਣਾਂ ਦੇ ਵਸ ਆਉਂਦਾ ਹੈ। ਮਹਾਰਾਜ ਜੀ ਬਾਣੀ ਚ ਆਖਦੇ ਹਨ, ਕਹਿੰਦੇ ਹਨ

ਤੇਰੇ ਨੇ ਤਾਂ ਮਿਲਣਾ ਹੈ ਜੇ ਗੁਣ ਹੋਣ, ਉਹ ਤੇਰੇ ਗਲ ਚੁੱਕੇ ਹਨ। ਇਹ ਸਰੀਰਾ ਮੇਰਿਆ ਇਸ ਚੱਕ ਮੈਂ ਕਿ ਕਿਆ ਤੁਧ ਕਰਮ ਕਮਾਇਆ, ਤੂੰ ਕੁਛ ਵੀ ਨੀ ਕਮਾਇਆ, ਉਸ ਵਾਹਿਗੁਰੂ ਨਾਲੋਂ ਦੂਰ ਹੋ ਕੇ ਹਰ ਬਿਸਤਰ ਤੇਰੇ ਗੁਣ ਗਲਿਆ, ਸਰੀਰ ਨੂੰ ਤੂੰ ਸਮਝਿਆ ਹੀ ਨਹੀਂ, ਇਸ ਦੇ ਵਿੱਚ ਉਹ ਗੁਣ ਹੀ ਨਹੀਂ ਹਨ ਮੰਦਰ ਵਾਲੇ, ਇਸ ਦੇ ਵਿੱਚ ਉਹ ਗੁਣ ਹੀ ਨਹੀਂ ਹਨ ਦੁਰਲਭਤਾ ਵਾਲੇ, ਇਸ ਦੇ ਵਿੱਚ ਉਹ ਗੁਣ ਹੀ ਨਹੀਂ ਹਨ ਸਭ ਤੋਂ ਉੱਤਮ ਅਤੇ ਸ੍ਰੇਸ਼ਟ ਹੋਣ ਵਾਲੇ, ਇਸ ਦੇ ਵਿੱਚ ਗੁਣ ਹੀ ਨਹੀਂ ਹਨ ਕਿ ਇਸ ਨੂੰ ਸਰੋਵਰ ਆਖਿਆ ਜਾਏ, ਸਾਰੇ ਗੁਣ ਤਾਂ ਗਾਲ ਲਏ ਹਨ ਲੋਭ ਨਾਲ, ਲਾਲਚ ਨਾਲ, ਹੰਕਾਰ ਨਾਲ, ਕ੍ਰੋਧ ਨਾਲ, ਕਾਮ ਨਾਲ, ਆਦਿ ਚੀਜ਼ਾਂ ਦੇ ਨਾਲ ਤੈਂ ਸਾਰੇ ਗੁਣ ਗਾਲ ਲਏ ਹਨ। ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕੰਚਨ ਸੁਹਾਗਾ ਟਾਲੇ, ਸਾਰੇ ਗੁਣ ਤੈਂ ਗਾਲ ਲਏ ਹਨ ਤੇ ਗੁਣਾਂ ਤੋਂ ਬਿਨਾਂ ਤੋਂ ਉਹ ਫਿਰ ਮਿਲਦਾ ਹੀ ਨਹੀਂ ਹੈ। ਕਹਿੰਦੇ ਹਨ ਜੇ ਗੁਣ ਹੋਵਨ ਤਾਂ ਫਿਰ ਮਿਲੇ, ਆਪਣੇ ਦਿਲ ਦੀ ਤਖਤੀ ਉੱਤੇ ਇਸ ਨੂੰ ਨੋਟ ਕਰ ਲਓ, ਹਿਰਦੇ ਉੱਤੇ ਇਸ ਨੂੰ ਉੱਕਰ ਲਓ, ਇਸ ਨੂੰ ਲਿਖ ਲਓ ਕਿ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਜੋ ਹੈ, ਅਕਾਲ ਪੁਰਖ ਵਾਹਿਗੁਰੂ ਦੀ ਜੋ ਪ੍ਰਾਪਤੀ ਹੈ ਉਹ ਗੁਣਾਂ ਦੇ ਉੱਤੇ ਆਧਾਰਿਤ ਹੈ, ਔਰ ਉਹ ਗੁਣ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ, ਉਹ ਬਾਜ਼ਾਰ ਵਿਕਦੇ ਨਹੀਂ ਹਨ, ਤੁਸੀਂ ਖਰੀਦ ਨਹੀਂ ਸਕਦੇ, ਅਮੁੱਲ ਗੁਣ ਹਨ, ਅਤੇ ਅਮੁੱਲ ਗੁਣਾਂ ਦਾ ਤੂੰ ਵਪਾਰ ਨਹੀਂ ਕੀਤਾ, ਅਵਗੁਣਾਂ ਦਾ ਤੂੰ ਵਪਾਰ ਕਰਦੀ ਰਹੀ ਹੈ, ਅਵਗੁਣ ਤੂੰ ਸਿੱਖਦੀ ਰਹੀ ਹੈ, ਲੇਕਿਨ ਉਹ ਤੇ ਅਮੁੱਲ ਗੁਣ ਹਨ, ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ। ਕਹਿੰਦੇ ਹਨ

0: ਇਹ ਜਿਹੜੀ ਜੀਵ ਇਸਤਰੀ ਹੈ ਇਹ ਤੇ ਅਵਗੁਣਾਂ ਦੇ ਨਾਲ ਭਰੀ ਪਈ ਹੈ ਤੇ ਮੁੰਦੇ ਤੇਰਾ ਬਾਕੀ ਦੁਨੀਆਦਾਰੀ ਦਾ ਕੀਤਾ ਹੋਇਆ ਸ਼ਿੰਗਾਰ ਇਹ ਕਿਸ ਅਰਥ ਹੈ ਜਦ ਤੇਰੇ ਸਾਰੇ ਗੁਣ ਹੀ ਗਲ ਗਏ ਹਨ ਅਤੇ ਉਹ ਗੁਣਾਂ ਦੇ ਵਸ ਆਉਂਦਾ ਹੈ ਸਿਰਫ ਗੁਣਾਂ ਦੇ ਵਸ ਆਉਂਦਾ ਹੈ ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਕੀ ਹੈ ਗੁਣ ਹੀ ਗੁਣ ਹੈ ਗੁਣ ਹੀ ਗੁਣ ਹੈ ਅਤੇ ਗੁਣਾਂ ਦੀ ਹੀ ਸਿਫਤ ਕੀਤੀ ਜਾਂਦੀ ਹੈ ਉਸਦੀ ਸਿਫਤ ਦਾ ਕੋਈ ਅੰਤ ਨਹੀਂ ਕਿਉਂਕਿ ਉਸਦੇ ਗੁਣਾਂ ਦਾ ਕੋਈ ਅੰਤ ਨਹੀਂ ਤੇ ਜੇ ਤੇਰੇ ਅੰਦਰ ਗੁਣ ਹੀ ਨਹੀਂ ਹਨ ਤੇ ਤੇਰੀ ਤੇ ਉਸਦੀ ਸਾਂਝ ਕਿਵੇਂ ਪੈ ਸਕਦੀ ਹੈ ਕਹਿੰਦੇ ਹਨ ਅਗਰ ਤੂੰ ਇਹ ਸਮਝ ਲਵੇਂ ਕਿ ਤੇਰੇ ਆਪਣੇ ਜੀਵਨ ਦੇ ਅੰਦਰ ਗੁਣ ਗਲ ਚੁੱਕੇ ਹਨ ਅਗਰ ਤੂੰ ਇਸ ਗੱਲ ਨੂੰ ਮੰਨ ਲੈ ਜਾਣ ਲੈ ਕਿ ਤੇਰੇ ਆਪਣੇ ਜੀਵਨ ਦੇ ਅੰਦਰਲੇ ਗੁਣ ਜਿਹੜੇ ਹਨ ਉਹ ਗਲ ਚੁੱਕੇ ਹਨ ਉਹਨਾਂ ਗੁਣਾਂ ਨੂੰ ਵਾਪਸ ਲਿਆ ਉਹਨਾਂ ਗੁਣਾਂ ਨੂੰ ਵਾਪਸ ਲਿਆ ਗੁਣਾਂ ਨੂੰ ਵਾਪਸ ਲਿਆਏਗੀ ਤੇ ਅਕਾਲ ਪੁਰਖ ਵਾਹਿਗੁਰੂ ਦਾ ਮਿਲਨ ਹੋਣਾ ਹੈ ਗੁਣਾਂ ਨੂੰ ਵਾਪਸ ਕਿਵੇਂ ਲਿਆਉਣਾ ਕਿਵੇਂ ਗੁਣ ਵਾਪਸ ਆਉਣ ਇਹ ਹੁਣ ਸਵਾਲ ਹੈ ਅਸੀਂ ਗੁਣ ਕਿਵੇਂ ਆਪਣੇ ਅੰਦਰ ਵਾਪਸ ਲੈ ਕੇ ਆਈਏ ਕਿਉਂਕਿ ਨਿਰਗੁਣ ਰਾਮ ਗੁਣੇ ਵਸ ਹੋਏ ਅੱਜ ਦੇ ਇਸ ਕੀਰਤਨ ਦੀ ਇੱਕ ਇੱਕ ਪੰਕਤੀ ਜਿਹੜੀ ਉਹ ਜਿਸ ਸੀਕੁਐਂਸ ਦੇ ਵਿੱਚ ਹੈ ਜਿਸ ਆਰਡਰ ਦੇ ਵਿੱਚ ਹੈ ਉਹ ਬਹੁਤ ਜ਼ਰੂਰੀ ਨੋਟ ਕਰਨ ਵਾਲੀ ਹੈ ਕਿਉਂਕਿ ਉਹ ਸਟੈਪ ਬਾਈ ਸਟੈਪ ਇਹ ਦੱਸਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕਿਵੇਂ ਮਿਲਣਾ ਹੈ ਨੰਬਰ ਇੱਕ ਸਾਡੇ ਹਰ ਬਿਸਤਰ ਤੇਰੇ ਗੁਣ ਗਲਿਆ ਸਾਡੀ ਕੰਡੀਸ਼ਨ ਇਹ ਹੈ ਸਾਡੀ ਸਿਚੁਏਸ਼ਨ ਇਹ ਹੈ ਕਿ ਸਾਡੇ ਸਾਰੇ ਗੁਣ ਗਲ ਚੁੱਕੇ ਇਸੇ ਕਰਕੇ ਕਾਇਆ ਨੂੰ ਤਿਰਕਾਰ ਆਖਿਆ ਇਸੇ ਕਰਕੇ ਕਾਇਆ ਨੂੰ ਡਰਾਉਣੀ ਆਖਿਆ ਇਸੇ ਕਰਕੇ ਕਾਇਆ ਨੂੰ ਨਾਪਾਕ ਆਖਿਆ ਇਸੇ ਕਰਕੇ ਕਾਇਆ ਨੂੰ ਨਿਸ਼ਫਲ ਆਖਿਆ ਇਸੇ ਕਰਕੇ ਪਸ਼ੂ ਪ੍ਰੇਤ ਮੁਕਤ ਤੇ ਬੁਰੀ ਆਖਿਆ ਕਿਉਂਕਿ ਇਸ ਦੇ ਵਿੱਚ ਉਹ ਗੁਣ ਹੀ ਨਹੀਂ ਹਨ ਗੁਣ ਗਲ ਚੁੱਕੇ ਹਨ ਲੈਟ ਅਸ ਆਲ ਐਗਰੀ ਵਿਦ ਦਿਸ ਨੰਬਰ ਇੱਕ ਦੂਸਰੀ ਗੱਲ ਮਹਾਰਾਜ ਜੀ ਬਾਣੀ ਚ ਇਹ ਸਮਝਾਉਂਦੇ ਹਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਗੁਣਾਂ ਦੇ ਹੀ ਵਸ ਆਉਂਦਾ ਹੈ ਨਿਰਗੁਣ ਰਾਮ ਗੁਣ ਹੈ ਵਸ ਹੋਏ ਸਾਰੇ ਬੋਲੋ ਇਸ ਪੰਕਤੀ ਨੂੰ ਦਾਸ ਤੋਂ ਬਾਅਦ ਪਹਿਲਾਂ ਦਾਸ ਬੋਲੇਗਾ ਫਿਰ ਆਪ ਜੀ ਨੇ ਬੋਲਣਾ ਦੋ ਤਿੰਨ ਦਫਾ ਤਾਂ ਕਿ ਇਹ ਗੱਲ ਪੱਕੇ ਤੌਰ ਤੇ ਮਨ ਚ ਉਤਰ ਜਾਏ ਨਿਰਗੁਣ ਰਾਮ ਗੁਣੇ ਵਸ ਹੋਏ ਸਾਰੇ ਬੋਲੋ ਨਿਰਗੁਣ ਰਾਮ ਗੁਣੇ ਹੈ ਵਸ ਹੋਏ ਨਿਰਗੁਣ ਰਾਮ ਗੁਣ ਹੈ ਵਸ ਹੋਏ ਬਸ ਆਹ ਗੱਲ ਯਾਦ ਰੱਖਣੀ ਹੈ ਹਮੇਸ਼ਾ ਕਿ ਉਹ ਨਿਰੰਕਾਰ ਸਰੂਪ ਅਕਾਲ ਪੁਰਖ ਵਾਹਿਗੁਰੂ ਗੁਣਾਂ ਦੇ ਵਸ ਹੁੰਦਾ ਹੈ ਗੁਣਾਂ ਦੇ ਵਸ ਹੁੰਦਾ ਹੈ ਉਸਨੂੰ ਗੁਣ ਅੱਛੇ ਲੱਗਦੇ ਹਨ ਗੁਣਾਂ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰ ਲੈ ਬਾਣੀ ਦੀ ਇੱਕ ਪੰਥੀ ਸੁਣੋ ਕਹਿੰਦੇ ਹਨ
1: ਸੁਹਾਗਣੀ ਸ਼ਿੰਗਾਰ ਬਣਾਇਆ
0: ਜਿਹੜੀਆਂ ਉਸਦੀਆਂ ਸੁਹਾਗਣਾਂ ਬਣ ਚੁੱਕੀਆਂ ਹਨ ਜਿਨ੍ਹਾਂ ਨੇ ਉਸਨੂੰ ਪਾਲਿਆ ਹੈ ਉਸ ਪਤੀ ਦੀਆਂ ਵਾਹਿਗੁਰੂ ਪਤੀ ਦੀਆਂ ਜਿਹੜੀਆਂ ਸੁਹਾਗਣਾਂ ਬਣ ਚੁੱਕੀਆਂ ਹਨ ਉਹਨਾਂ ਨੇ ਕਿਵੇਂ ਪਾਇਆ ਉਹਨਾਂ ਨੇ ਆਪਣੇ ਆਪ ਨੂੰ ਖੂਬ ਸਜਾਇਆ ਉਹਨਾਂ ਨੇ ਆਪਣੇ ਆਪ ਨੂੰ ਖੂਬ ਸ਼ਿੰਗਾਰਿਆ ਲੇਕਿਨ ਸ਼ਿੰਗਾਰਿਆ ਕਿਵੇਂ

ਉਹਨਾਂ ਨੇ ਗੁਣਾਂ ਦਾ ਗਲ ਦੇ ਵਿੱਚ ਹਾਰ ਪਹਿਨ ਲਿਆ। ਅਸੀਂ ਹੁਣ ਬਹੁਤ ਕੀਮਤੀ ਤੋਂ ਕੀਮਤੀ ਹੀਰਿਆਂ ਦਾ ਹਾਰ ਪਹਿਨ ਸਕਦੇ ਹਾਂ, ਲੇਕਿਨ ਉਸ ਹਾਰ ਦਾ, ਉਸ ਸ਼ਿੰਗਾਰ ਦਾ ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਮਤਲਬ ਨਹੀਂ। ਉਹ ਹੋਰ ਹਾਰ ਚਾਹੁੰਦਾ, ਹਾਰ ਪਹਿਨੋ, ਹਾਰ ਪਹਿਨੋ, ਲੇਕਿਨ ਕਿਹੜਾ? ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲ ਹਾਰ। ਇੱਕ ਇੱਕ ਪੰਕਤੀ ਆਜ਼ਾਬ ਜੀ ਦੇ ਨੋਟ ਕਰਨ ਵਾਲੀ ਹੈ। ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲ ਹਾਰ, ਗੁਣਾਂ ਦਾ ਗਲ ਦੇ ਵਿੱਚ ਹਾਰ ਪਾ ਲਿਆ। ਉਹਨਾਂ ਦੇ ਗਲੇ ਦੇ ਵਿੱਚ ਗੁਣ ਹੀ ਗੁਣ ਪਹਿਨੇ ਹੋਏ ਦਿਸਦੇ ਹਨ ਤੇ ਉਹਨਾਂ ਨੇ ਆਪਣੇ ਆਪ ਨੂੰ ਸ਼ਿੰਗਾਰ ਲਿਆ। ਅਤੇ ਜਦੋਂ ਸ਼ਿੰਗਾਰ ਲਿਆ, ਉਹ ਅਕਾਲ ਪੁਰਖ ਵਾਹਿਗੁਰੂ ਗੁਣਾਂ ਦੇ ਵਸ ਦੇ ਵਿੱਚ ਆ ਜਾਂਦਾ ਹੈ। ਨਿਰਗੁਣ ਰਾਮ ਗੁਣੇ ਵਸ ਹੋਏ ਤੇ ਕਹਿੰਦੇ ਹਨ

ਬੋਲਣਾ ਚੱਲਣਾ ਹੀ ਨਹੀਂ ਆਉਂਦਾ ਤੇ ਗੱਲਾਂ ਅਸੀਂ ਕਰੀਏ ਬਹੁਤ ਡੀਪ ਲੈਵਲ ਦੀਆਂ, ਬ੍ਰਹਮ ਗਿਆਨ ਦੀਆਂ, ਸੁਰਤੀ ਦੇ ਅਭਿਆਸ ਦੀਆਂ। ਸੁਰਤੀ ਦਾ ਅਭਿਆਸ ਕਿਵੇਂ ਹੋ ਸਕਦਾ ਹੈ? ਸੁਰਤ ਸ਼ਬਦ ਦਾ ਅਭਿਆਸ ਕਿਵੇਂ ਹੋ ਸਕਦਾ ਹੈ? ਅੰਦਰ ਉਹ ਇਤਨੀ ਸੂਕਸ਼ਮ ਵਸਤੂ ਹੈ, ਹਰ ਜੀ ਸੂਕਸ਼ਮ ਅਗਮ ਹੈ ਕਹੋ ਕਿਤਵਿਦ ਮਿਲਿਆ ਜਾਏ। ਉਹ ਇਤਨਾ ਸੂਕਸ਼ਮ ਹੈ, ਮਤ ਸਾਡੀ ਇਤਨੀ ਮੋਟੀ ਹੈ ਕਿ ਜਿਸ ਨੂੰ ਉੱਠਣਾ ਬੈਠਣਾ ਨਹੀਂ ਆਉਂਦਾ। ਉਹ ਮੋਟੀ ਮਤ ਉਹ ਸੂਕਸ਼ਮ ਵਸਤੂ ਨੂੰ ਇਕਦਮ ਕਿਸ ਤਰ੍ਹਾਂ ਨੋਟਿਸ ਕਰ ਲਏਗੀ, ਕਿਸ ਤਰ੍ਹਾਂ ਉਸ ਦੇ ਨਾਲ ਜੁੜ ਜਾਏਗੀ, ਜਿਸਦਾ ਨਾ ਕੋਈ ਰੂਪ, ਨਾ ਰੇਖ, ਨਾ ਰੰਗ, ਆਕਾਰ, ਸ਼ਕਲ ਕੁਛ ਵੀ ਨਹੀਂ ਹੈ। ਅਸੀਂ ਉਸ ਦੇ ਨਾਲ ਕਿਵੇਂ ਜੁੜ ਸਕਦੇ ਹਾਂ ਜਦਕਿ ਅਸੀਂ ਸਾਹਮਣੇ ਜੀਂਦੀਆਂ ਚੀਜ਼ਾਂ ਦੇ ਨਾਲ ਸਹੀ ਤਰ੍ਹਾਂ ਜੋ ਹੈ ਇੰਟਰੈਕਟ ਨਹੀਂ ਕਰ ਸਕਦੇ? ਜਦ ਸਾਨੂੰ ਉੱਠਣਾ ਬੈਠਣਾ, ਬੋਲਣਾ ਚਾਲਣਾ, ਖਾਣਾ ਪੀਣਾ, ਇਹ ਤਮਾਮ ਜੀਵਨ ਦੇ ਵਿੱਚ ਜੋ ਵਰਤੋਂ ਚ ਲਿਆਉਣ ਵਾਲੇ ਸ਼ੁਭ ਗੁਣ ਹਨ, ਅਗਰ ਇਹੀ ਨਹੀਂ ਆਉਂਦੇ ਤਾਂ ਸਭ ਤੋਂ ਪਹਿਲਾਂ ਸਾਨੂੰ ਉਹ ਗੁਣ ਸਿੱਖਣੇ ਪੈਣ। ਬਾਬਾ ਜੀ ਬਾਣੀ ਦੇ ਵਿੱਚ ਆਖਦੇ ਹਨ, ਨਿਰਗੁਣ ਰਾਮ ਗੁਣੇ ਵਸ ਹੋਏ। ਉਸਨੇ ਜਿੱਥੇ ਗੁਣਾਂ ਦੀ ਧਰਤੀ ਤਿਆਰ ਹੈ ਉੱਥੇ ਵਸ ਆਉਣਾ ਹੈ, ਉੱਥੇ ਉਸਨੇ ਅਪੀਅਰ ਹੋਣਾ। ਨਿਰਗੁਣ ਰਾਮ ਗੁਣੇ ਵਸ ਹੋਏ, ਤੇ ਤੇਰੇ ਗੁਣ ਗਲ ਚੁੱਕੇ ਹਨ, ਕਿਵੇਂ ਆਵੇ ਤੇਰੇ ਨੇੜੇ? ਤੂੰ ਜੋ ਮਰਜ਼ੀ ਕਰ ਲੈ, ਪਹਿਲਾਂ ਉਹ ਸ਼ੁਭ ਗੁਣ ਧਾਰਨ ਕਰ, ਸ਼ੁਭ ਗੁਣ ਸਿੱਖ। ਮਹਾਰਾਜ ਜੀ ਦੀ ਬਾਣੀ ਦੀ ਪੰਕਤੀ ਇਸ ਸਬਜੈਕਟ ਦੇ ਉੱਤੇ ਇੱਕ ਇੱਕ ਜੋ ਆਪ ਜੀ ਨੂੰ ਸੁਣਾਵਾਂਗਾ ਉਹ ਹੀਰੇ ਲਾਲਾਂ ਦੇ ਵਿੱਚ ਜੜਨ ਵਾਲੀਆਂ ਪੰਕਤੀਆਂ ਹਨ। ਕਹਿੰਦੇ ਹਨ, ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲਹਾਰ। ਸੁਹਾਗਣਾ ਨੇ, ਰੱਬ ਦੀਆਂ ਸੁਹਾਗਣਾ ਨੇ ਕਹਿੰਦੇ ਆਪਣੇ ਆਪ ਨੂੰ ਸਜਾ ਲਿਆ, ਕਾਹਦੇ ਨਾਲ? ਗੁਣ ਕਾ ਗਲਹਾਰ, ਗੁਣਾਂ ਦਾ ਗਲ ਦੇ ਵਿੱਚ ਹਾਰ ਪਹਿਨ ਲਿਆ। ਗੁਣ ਹੀ ਗੁਣ ਹਨ, ਇੱਕ ਵੀ ਅਵਗੁਣ ਨਜ਼ਰ ਨਹੀਂ ਆਉਂਦਾ ਉਹਨਾਂ ਦੇ ਅੰਦਰ, ਇੱਕ ਵੀ ਅਵਗੁਣ ਨਜ਼ਰ ਨਹੀਂ ਆਉਂਦਾ। ਜਦ ਤੱਕ ਇੱਕ ਵੀ ਅਵਗੁਣ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ ਨਜ਼ਦੀਕ ਨਹੀਂ ਆਉਣਾ। ਔਰ ਆਪ ਜੀ ਨੂੰ ਇੱਕ ਲਾਈਨ ਹੋਰ ਬਹੁਤ ਜੋ ਗਹਿਰੀ ਹੈ, ਬਹੁਤ ਡੂੰਘੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਉਹ ਵੀ ਸੁਣਾਵਾਂ। ਲੋਕ ਨਾਮ ਦੀ ਗੱਲ ਕਰਦੇ ਹਨ, ਨਾਮ ਦੀ। ਮਹਾਰਾਜ ਜੀ ਆਖਦੇ ਹਨ, ਨਾਮ ਵੀ ਗੁਣਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੋਣਾ। ਨਾਮ ਵੀ ਗੁਣਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੋਣਾ। ਔਰ ਹੁਣ ਪੰਕਤੀ ਸੁਣੋ, ਕਿਉਂਕਿ ਮੇਰੀ ਆਦਤ ਇਹ ਹੈ, ਗੁਰੂ ਬਾਬੇ ਦੀ ਕਿਰਪਾ ਹੈ ਕਿ ਜੋ ਵੀ ਲਫ਼ਜ਼ ਆਖਣਾ ਹੈ ਉਹ ਗੁਰਬਾਣੀ ਚੋਂ ਆਖਣਾ, ਬਾਣੀ ਚੋਂ ਬਾਹਰ ਕੁਛ ਨਹੀਂ। ਮਹਾਰਾਜ ਜੀ ਆਖਦੇ ਹਨ, ਨਾਮ ਵੀ ਜੇ ਗੁਣ ਨਹੀਂ ਹਨ ਤਾਂ ਮਿਲਣਾ ਨਹੀਂ ਹੈ। ਬਾਣੀ ਦੀ ਪੰਕਤੀ ਇਸ ਤਰ੍ਹਾਂ ਹੈ, ਕਹਿੰਦੇ ਹਨ, ਗੁਣ ਤੇ ਨਾਮ ਪ੍ਰਾਪਤ ਹੋਏ। ਗੁਣਾਂ ਤੋਂ ਹੀ ਨਾਮ ਦੀ ਪ੍ਰਾਪਤੀ ਹੋਣੀ, ਜੇ ਨਾਮ ਦੇ ਯੋਗ ਹੀ ਨਹੀਂ ਹੋ, ਜੋ ਗੁਣ ਹੀ ਨਹੀਂ ਹਨ ਜੋ ਨਾਮ ਨੂੰ ਸੰਭਾਲ ਸਕਣ, ਨਾਮ ਨੂੰ ਸਮਝ ਸਕਣ, ਜੋ ਗੁਣ ਹੀ ਨਹੀਂ ਹਨ ਤੇ ਨਾਮ ਵੀ ਨਹੀਂ ਪ੍ਰਾਪਤ ਹੋ ਸਕਦਾ। ਔਰ ਨਾਲ ਹੀ ਇੱਕ ਹੋਰ ਇੰਟਰਸਟਿੰਗ ਗੱਲ ਆਖੀ ਹੈ ਕਿ ਨਾਮ ਪ੍ਰਾਪਤ ਕਰਨ ਦੇ ਵਾਸਤੇ ਗੁਣ ਚਾਹੀਦੇ ਹਨ, ਨਾਲ ਹੀ ਆਖਿਆ ਹੈ ਕਿ ਨਾਮ ਪ੍ਰਾਪਤ ਕਰਨ ਦੇ ਵਾਸਤੇ ਆਪਣੇ ਆਪ ਨੂੰ ਮਾਰਨਾ ਪੈਂਦਾ ਹੈ। ਆਪ ਮਾਰੇ ਤਾਂ ਪਾਏ ਨਾਉ, ਦੋ ਗੱਲਾਂ ਮਹਾਰਾਜ ਨੇ ਆਖੀ। ਆਪ ਮਾਰੇ ਤਾਂ ਪਾਏ ਨਾਉ, ਇੱਕ ਨਾਮ ਪ੍ਰਾਪਤ ਇਸ ਤਰ੍ਹਾਂ ਹੁੰਦਾ ਹੈ ਕਿ ਆਪਣੇ ਆਪ ਨੂੰ ਮਾਰ ਲੈ। ਆਪਣੇ ਆਪ ਨੂੰ ਮਾਰਨ ਦਾ ਮਤਲਬ ਆਪਣੀਆਂ ਤਮਾਮ ਅਵਗੁਣਾਂ ਵਾਲੀਆਂ ਆਦਤਾਂ, ਤਮਾਮ ਅਵਗੁਣਾਂ ਨੂੰ ਮਾਰ ਲੈ। ਆਪਣੇ ਆਪ ਨੂੰ ਮਾਰਨ ਦਾ ਭਾਵ ਇਹ ਹੈ, ਆਪਣੀ ਉਸ ਹਉਮੈ ਨੂੰ ਮਾਰ ਲੈ, ਉਸ ਜ਼ਿੱਦ ਨੂੰ ਮਾਰ ਲੈ, ਉਸ ਹੱਠ ਨੂੰ ਮਾਰ ਲੈ, ਉਸ ਕਠੋਰਤਾਈ ਨੂੰ ਮਾਰ ਲੈ, ਉਸ ਕ੍ਰੋਧ ਨੂੰ ਮਾਰ ਲੈ, ਜਿਸ ਨੂੰ ਮਾਰਨ ਤੋਂ ਬਾਅਦ ਨਾਮ ਨੇ ਪ੍ਰਾਪਤ ਹੋਣਾ ਹੈ। ਅਤੇ ਕਹਿੰਦੇ ਹਨ, ਸਭ ਤੋਂ ਵੱਡਾ ਗੁਣ ਹੀ ਇਹ ਹੈ, ਗੁਣਾਂ ਦੇ ਵਿੱਚੋਂ ਸਭ ਤੋਂ ਵੱਡਾ ਗੁਣ ਇਹ ਹੈ ਕਿ ਆਪਣੀ ਹਉਮੈ ਨੂੰ ਮਾਰ ਲੈ, ਅਤੇ ਉਹ ਗੁਣ ਜਦੋਂ ਤੁਹਾਡੇ ਪਾਸ ਹੈ ਤਾਂ ਤੁਹਾਨੂੰ ਨਾਮ ਦੀ ਦਾਤ ਪ੍ਰਾਪਤ ਹੋਏਗੀ। ਭੋਲਿਆ ਹੋਮੇ ਸੁਰਤ ਵਿਸਾਰ, ਕਹਿੰਦੇ ਇਹ ਭੋਲੇ ਇਨਸਾਨ ਹੋਮੇ ਵਾਲੀ ਸੁਰਤੀ ਨੂੰ ਵਿਸਾਰ ਦੇ, ਹੋਮੇ ਮਾਰ, ਵਿਚਾਰ ਮਨ ਆਪਣੇ ਮਨ ਚ ਵਿਚਾਰ, ਹੋਮੇ ਨੂੰ ਮਾਰ, ਗੁਣ ਵਿੱਚ ਗੁਣ ਲੈ ਸਾਰ। ਕਹਿੰਦੇ ਗੁਣਾਂ ਵਿੱਚੋਂ ਗੁਣ, ਸਾਰੇ ਗੁਣਾਂ ਵਿੱਚੋਂ ਜੋ ਸਭ ਤੋਂ ਵੱਡਾ ਗੁਣ ਹੈ ਉਹ ਕਹਿੰਦੇ ਹੋਮੇ ਨੂੰ ਮਾਰਨ ਦੇ ਵਿੱਚ ਹੈ। ਕਹਿੰਦੇ ਉਸ ਗੁਣ ਦੀ ਖਬਰ ਲੈ, ਉਸ ਗੁਣ ਦੀ ਸਾਰ ਲੈ। ਕਹਿੰਦੇ ਗੁਣਾਂ ਤੋਂ ਬਿਨਾਂ

ਅਲਪੁਖ ਵਾਹਿਗੁਰੂ ਨੇ ਤੈਨੂੰ ਮਿਲਣਾ ਨਹੀਂ ਹੈ ਔਰ ਤੇਰੇ ਗੁਣ ਗਲ ਚੁੱਕੇ ਹਨ ਹਰ ਬਿਸਰਤ ਤੇਰੇ ਗੁਣ ਗਲਿਆ ਹਰ ਬਿਸਰਤ ਤੇਰੇ ਗੁਣ ਗਲਿਆ ਗੁਣ ਤੇਰੇ ਗਲ ਚੁੱਕੇ ਹਨ ਸਭ ਤੋਂ ਵੱਡਾ ਅਵਗੁਣ ਹੈ ਹਉਮੈ ਦਾ ਅਤੇ ਹਉਮੈ ਦੇ ਨਾਲ ਅਤਿਅੰਤ ਕਿਸਮ ਦੇ ਹੋਰ ਤੇਰੇ ਅੰਦਰ ਅਵਗੁਣ ਹਨ ਕਹਿੰਦੇ ਹਨ ਅਵਗੁਣਾਂ ਦੇ ਨਾਲ ਤੂੰ ਭਰੀ ਪਈ ਹੈ ਕਿਸ ਤਰ੍ਹਾਂ ਤੈਨੂੰ ਮਿਲੇਗਾ ਗੁਣ ਤੇਰੇ ਤਮਾਮ ਗਲ ਚੁੱਕੇ ਹਨ ਅਵਗੁਣ ਹੀ ਅਵਗੁਣ ਤੇਰੇ ਅੰਦਰ ਹਨ ਤੇ ਐ ਜੀਵ ਤੂੰ ਸੁੰਦਰ ਬਣਦਾ ਹੈ ਤੂੰ ਸੁੰਦਰ ਸੁੰਦਰ ਸੁਗੰਧੀਆਂ ਲਗਾਉਣਾ ਹੈ ਤੂੰ ਰਸ ਭੋਗਦਾ ਹੈ ਸਵਾਦ ਮਾਣਦਾ ਹੈ ਸ਼ਿੰਗਾਰ ਕਰਦਾ ਹੈ ਇਸ ਸ਼ਿੰਗਾਰ ਦਾ ਮਤਲਬ ਕੀ ਹੋਇਆ ਜਦ ਉਹ ਪਿਰ ਹੀ ਨਹੀਂ ਹੈ ਤੇ ਸ਼ਿੰਗਾਰ ਕਿਹਦੇ ਲਈ ਉਸ ਪਿਰ ਨੇ ਗੁਣਾਂ ਦੇ ਵਸ ਆਣਾ ਹੈ ਗੁਣ ਤੇਰੇ ਪੱਲੇ ਨਹੀਂ ਹਨ ਪਿਰ ਤੇ ਤੂੰ ਦੂਰ ਹੈ ਪਿਰ ਤੋਂ ਤੂੰ ਸੱਖਣੀ ਹੈ ਫਿਰ ਤੂੰ ਸ਼ਿੰਗਾਰ ਕਰੀ ਫਿਰਦੀ ਹੈ ਇਹਨਾਂ ਸ਼ਿੰਗਾਰਾਂ ਦਾ ਕੋਈ ਅਰਥ ਨਹੀਂ ਹੈ ਇੱਕ ਦਫਾ ਉਹ ਪ੍ਰੇਮ ਨਾਲ ਇਸ ਪੰਕਤੀ ਨੂੰ ਫਿਰ ਸੁਣ ਲਈਏ ਗਾ ਲਈਏ

ਅਕਾਲ ਪੁਰਖ ਵਾਹਿਗੁਰੂ ਪਤੀ ਦੇ ਮਿਲਣ ਤੋਂ ਬਿਨਾ ਇਸ ਕਾਇਆ ਨੂੰ ਜੋ ਮਰਜ਼ੀ ਸਜਾ ਲਓ, ਸ਼ਿੰਗਾਰ ਲਓ, ਸੁੰਦਰ ਬਣਾ ਲਓ, ਕਹਿੰਦੇ ਹਨ ਉਸਦਾ ਕੋਈ ਅਰਥ ਨਹੀਂ, ਉਸਦਾ ਕੋਈ ਮਤਲਬ ਨਹੀਂ। ਸਭ ਸ਼ਿੰਗਾਰ ਵਿਕਾਰ, ਸਾਰੇ ਵਿਕਾਰ, ਕਿਉਂਕਿ ਅੰਦਰਲੇ ਸਾਰੇ ਗੁਣ ਗਲ ਚੁੱਕੇ ਹਨ। ਅੱਜ ਦੀ ਸਾਰੀ ਹਿਊਮਨ ਸੁਸਾਇਟੀ ਦੀ, ਇੱਕ ਕੌਮ ਦੀ ਨਹੀਂ, ਸਾਰੀ ਹਿਊਮਨ ਸੁਸਾਇਟੀ ਦੀ ਇਹ ਹਾਲਤ ਹੈ ਕਿ ਹਰੀ ਵਾਹਿਗੁਰੂ ਤੋਂ ਵਿਸਰਨ ਦੇ ਨਾਲ ਅੰਦਰਲੇ ਸ਼ੁਭ ਗੁਣ ਗਲ ਚੁੱਕੇ ਹਨ, ਪਰ ਸ਼ਿੰਗਾਰ ਦੀ ਜੋ ਇੰਡਸਟਰੀ ਹੈ ਉਹ ਬੜੀ ਬਲੂਮ ਕਰ ਰਹੀ ਹੈ। ਫੈਬਰਿਕ ਇੰਡਸਟਰੀ ਹੋਈ, ਡਿਜ਼ਾਈਨ ਇੰਡਸਟਰੀ ਹੋਈ, ਕਾਸਮੈਟਿਕ ਇੰਡਸਟਰੀ ਹੋਈ, ਇਹ ਤਮਾਮ ਕਿਸਮ ਦੀਆਂ ਜੋ ਇੰਡਸਟਰੀਆਂ ਹਨ, ਵਾਈ ਦੇ ਆਰ ਫਲਰਿਸ਼ਿੰਗ ਸੋ ਮਚ? ਬਿਕੋਜ ਸਾਡੇ ਅੰਦਰਲੇ ਗੁਣ ਉੱਥੇ ਰੋਟਨ ਹੋ ਚੁੱਕੇ ਹਨ, ਉੱਥੇ ਗਲ ਚੁੱਕੇ ਹਨ। ਨਾਓ ਟੂ ਹਾਈਡ ਦੈਮ, ਉਹਨਾਂ ਨੂੰ ਲੁਕਾਉਣ ਲਈ ਅਸੀਂ ਆਪਣੇ ਆਪ ਨੂੰ ਬਾਹਰੋਂ ਸੁੰਦਰ ਦਿਸਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਿਤਨੇ ਵੀ ਅਸੀਂ ਸੁੰਦਰ ਹੋਈਏ, ਜਦੋਂ ਹੀ ਅਸੀਂ ਕੌੜਾ ਬੋਲਾਂਗੇ ਤਾਂ ਅੰਦਰਲੀ ਅਸਲੀਅਤ ਨੇ ਜ਼ਾਹਰ ਹੋ ਜਾਣਾ। ਜਦੋਂ ਅਸੀਂ ਹੰਕਾਰ ਕਰਾਂਗੇ ਉਦੋਂ ਅੰਦਰਲੀ ਜੋ ਉਹ ਗਲਿਆਪਨ ਹੈ ਉਸਨੇ ਜ਼ਾਹਿਰ ਹੋ ਜਾਣਾ। ਜਦੋਂ ਅਸੀਂ ਰੂੜ ਹੋਵਾਂਗੇ ਉਦੋਂ ਉਸ ਅੰਦਰਲੇ ਗਲੇਪਨ ਨੇ ਜ਼ਾਹਿਰ ਹੋ ਜਾਣਾ ਹੈ। ਤਾਂ ਕਿੱਥੇ ਛਪਾਵਾਂਗੇ ਬਾਹਰਲੀ ਖੂਬਸੂਰਤੀ ਦੇ ਨਾਲ ਅੰਦਰਲੀ ਕਰੂਪਤਾ ਨੂੰ? ਜੇ ਅੰਦਰ ਕਰੂਪ ਹੈ, ਫਿਲਥੀ ਹੈ, ਅਗਲੀ ਹੈ, ਤਾਂ ਬਾਹਰਲੇ ਸ਼ਿੰਗਾਰ ਨੇ ਉਸਨੂੰ ਢੱਕ ਨਹੀਂ ਸਕਣਾ। ਅਤੇ ਜਿਤਨੀ ਦੇਰ ਤੱਕ ਅੰਦਰ ਫਿਲਥੀ ਹੈ, ਕਰੂਪਤਾ ਹੈ, ਉਤਨੀ ਦੇਰ ਤੱਕ ਕਿਸੇ ਨੇ ਪਿਆਰ ਵੀ ਨਹੀਂ ਕਰਨਾ, ਕਿਉਂਕਿ ਪਿਆਰ ਵੀ ਸੁੰਦਰਤਾ ਨੂੰ ਹੁੰਦਾ ਹੈ, ਅਤੇ ਸੁੰਦਰਤਾ ਗੁਣਾਂ ਦੇ ਵਿੱਚ ਹੁੰਦੀ ਹੈ, ਵਸਤੂਆਂ ਦੇ ਵਿੱਚ ਨਹੀਂ ਹੁੰਦੀ। ਗੁਰੂ ਬਾਬਾ ਜੀ ਬਹੁਤ ਡੀਪ ਗੱਲ ਕਰ ਰਹੇ ਹਨ, ਕਹਿੰਦੇ ਹਨ ਤੂੰ ਪਿਰਵਾਲੀ ਨਹੀਂ, ਤੇਰੇ ਅੰਦਰ ਉਹ ਗੁਣ ਨਹੀਂ ਹਨ, ਫਿਰ ਤੇ ਤੂੰ ਦੂਰ ਹੈ ਤੇ ਤੂੰ ਸ਼ਿੰਗਾਰ ਕਰਦੀ ਫਿਰਦੀ ਹੈ। ਆਓ ਸ਼ਿੰਗਾਰ ਦੇ ਮਤਲਬ ਹੋਰ ਸੁਣੀਏ। ਗੁਰੂ ਬਾਬਾ ਜੀ ਕਹਿੰਦੇ ਹਨ ਉਹਨਾਂ ਗੁਣਾਂ ਨੂੰ ਵਾਪਸ ਲਿਆ। ਬਸ ਅੱਜ ਦੇ ਸਾਡੇ ਕੀਰਤਨ ਦੀ ਜੋ ਥੀਮ ਹੈ, ਜੋ ਵਿਚਾਰ ਹੈ, ਉਹ ਇਹ ਹੈ ਕਿ ਸਾਡੇ ਗੁਣ ਗਲ ਚੁੱਕੇ ਹਨ, ਉਹਨਾਂ ਗੁਣਾਂ ਨੂੰ ਵਾਪਸ ਲਿਆਓ। ਕਿਵੇਂ ਲਿਆਉਣਾ ਹੈ ਉਹ ਵੀ ਵਿਚਾਰਾਂਗੇ, ਔਰ ਉਹਨਾਂ ਗੁਣਾਂ ਨੂੰ ਲਿਆਉਣ ਤੋਂ ਬਿਨਾਂ ਜੋ ਅੱਗੇ ਦੀ ਜੋ ਭਗਤੀ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੇ ਜੋ ਹੋਰ ਢੰਗ ਹਨ, ਐਡਵਾਂਸ ਲੈਵਲ ਹਨ, ਉਹਨਾਂ ਤੱਕ ਤੁਸੀਂ ਪਹੁੰਚ ਹੀ ਨਹੀਂ ਸਕਦੇ ਜੇ ਤੁਹਾਡੇ ਕੋਲ ਬੇਸਿਕ ਜੋ ਮੈਰਿਟਸ ਹੋਣੀਆਂ ਚਾਹੀਦੀਆਂ ਹਨ, ਗੁਣ ਹੋਣੇ ਚਾਹੀਦੇ ਹਨ, ਅਗਰ ਉਹੀ ਨਹੀਂ ਹਨ, ਜਦ ਬੇਸਿਕਸ ਹੀ ਨਹੀਂ ਹਨ, ਅਗਾਂਹ ਦੀ ਗੱਲ ਕਿਵੇਂ ਹੋ ਸਕਦੀ ਹੈ? ਆਓ ਸੁਣੋ, ਗੁਰੂ ਮਹਾਰਾਜ ਜੀ ਆਖਦੇ ਹਨ, ਹੁਣ ਪੁੱਛੀਏ ਸੱਚੇ ਪਾਤਸ਼ਾਹ ਗੁਣ ਕਿਵੇਂ ਲਿਆਈਏ, ਕਿਉਂਕਿ ਆਪ ਜੀ ਤੇ ਇਹ ਆਖਦੇ ਹੋ ਕਿ ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲਹਾਰ। ਆਪ ਜੀ ਦੀ ਬਾਣੀ ਚ ਤੇ ਇਹ ਦੱਸਿਆ ਹੈ ਕਿ ਗੁਣਾਂ ਦਾ ਹੀ ਸ਼ਿੰਗਾਰ ਹੁੰਦਾ ਹੈ, ਗੁਣਾਂ ਦਾ ਹੀ ਸ਼ਿੰਗਾਰ ਹੁੰਦਾ ਹੈ। ਗੁਰੂ ਬਾਬਾ ਜੀ ਆਖਦੇ ਹਨ ਇਹ ਜਿਹੜੀ ਕਾਇਆ ਗਲ ਚੁੱਕੀ ਹੈ ਨਾ, ਇਸ ਨੂੰ ਹੁਣ ਬਦਲ ਡਾਲੋ। ਕਹਿੰਦੇ ਕਾਇਆ ਕੋਮਲ ਫੁੱਲ ਗੁਣ, ਇਹ ਕਾਇਆ ਇੱਕ ਬਹੁਤ ਕੋਮਲ ਜਿਹੀ ਟਹਿਣੀ ਹੈ, ਕੋਮਲ ਜਿਹੀ ਇੱਕ ਪਲਾਂਟ ਹੈ, ਕੋਮਲ ਜਿਹੀ ਟਹਿਣੀ ਹੈ। ਕਾਇਆ ਕੋਮਲ ਫੁੱਲ ਗੁਣ, ਅਤੇ ਗੁਣਾਂ ਦੇ ਫੁੱਲ ਇਸ ਕਾਇਆ ਦੇ ਉੱਤੇ ਨਜ਼ਰ ਆਉਣੇ ਚਾਹੀਦੇ ਹਨ। ਕਾਇਆ ਕੋਮਲ ਫੁੱਲ ਗੁਣ ਨਾਨਕ ਗੁਪਸ ਮਾਲ, ਗੁਪਸ ਦਾ ਮਤਲਬ ਗੁੰਦ, ਪਰੋ ਬਣਾ ਮਾਲਾ। ਕਾਇਆ ਦੀ ਟਾਹਣੀ ਦੇ ਉੱਤੇ ਹੀ ਗੁਣਾਂ ਦੇ ਫੁੱਲ ਤੇਰੇ ਲੱਗ ਜਾਣ, ਅਤੇ ਉਹਨਾਂ ਗੁਣਾਂ ਦੇ ਫੁੱਲਾਂ ਨੂੰ ਚੁਣ ਚੁਣ ਕੇ ਤੂੰ ਮਾਲਾ ਬਣਾ, ਇਹਨੀ ਫੁੱਲੀ ਰੌਂਗ ਕਰੇ, ਇਹਨਾਂ ਫੁੱਲਾਂ ਦੇ ਉੱਤੇ ਤੇ ਉਹ ਰੀਝਦਾ ਹੈ, ਪ੍ਰਸੰਨ ਹੁੰਦਾ ਹੈ, ਖੁਸ਼ ਹੁੰਦਾ ਹੈ। ਇਹ ਫੁੱਲ ਉਸਨੂੰ ਅਟਰੈਕਟ ਕਰ ਸਕਦੇ ਹਨ ਜਿਹੜੇ ਗੁਣਾਂ ਦੇ ਫੁੱਲ ਹਨ। ਅਵਰ ਕੇ ਚੁਣੀਏ ਡਾਲ, ਕਹਿੰਦੇ ਹੋਰ ਡਾਲੀਆਂ ਤੋਂ ਕੀ ਫੁੱਲ ਤੋੜਦੇ ਫਿਰਦੇ ਹੋ ਤੁਸੀਂ? ਬਾਹਰੋਂ ਡਾਲੀਆਂ ਨਾਲੋਂ, ਟਾਹਣੀਆਂ ਨਾਲੋਂ ਫੁੱਲ ਲਿਆ ਕੇ ਤੋੜ ਕੇ ਗੁਰੂ ਬਾਬੇ ਦੇ ਅੱਗੇ ਰੱਖ ਦਿੰਦੇ ਹੋ, ਕਹਿੰਦੇ ਉਹ ਕੀ ਕਰਦੇ ਪਏ ਹੋ? ਅਵਰ ਕੇ ਚੁਣੀਏ ਡਾਲ, ਡਾਲੀਆਂ ਤੋਂ ਕਿਉਂ ਫੁੱਲ ਚੁਣਦੇ ਫਿਰਦੇ ਹੋ? ਕਾਇਆ ਰੂਪੀ ਟਾਹਣੀ ਦੇ ਉੱਤੇ ਤੁਹਾਡੇ ਗੁਣਾਂ ਦਾ ਕੋਈ ਫੁੱਲ ਨਜ਼ਰ ਨਹੀਂ ਆਉਂਦਾ, ਕਾਇਆ ਰੂਪੀ ਟਾਹਣੀ ਦੇ ਉੱਤੇ ਕਹਿੰਦੇ ਗੁਣਾਂ ਦੇ ਫੁੱਲ ਹੋਣ। ਸਾਡੇ ਸਰੀਰ ਦੇ ਉੱਤੇ
ਸਰੀਰ ਦੇ ਅੰਦਰ ਬਾਹਰ ਗੁਣਾਂ ਦੇ ਫੁੱਲ ਹੋਣ। ਕਾਇਆ ਕੋਮਲ ਫੁੱਲ ਗੁਣ ਨਾਨਕ ਗੁੱਪ ਸਮਾਲ, ਕਹਿੰਦੇ ਕਾਇਆ ਦੇ ਉੱਤੇ ਹੀ ਗੁਣ ਉਗਾ ਅਤੇ ਉਹਨਾਂ ਦੀ ਫਿਰ ਮਾਲਾ ਪਰੋ, ਉਹਨਾਂ ਦੀ ਪਰੋਈ ਹੋਈ ਮਾਲਾ ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲ ਹਾਰ। ਜਦੋਂ ਉਹਨਾਂ ਦਾ ਗੁਣਾਂ ਦਾ ਹਾਰ ਪਹਿਨ ਲਿਆ, ਕਹਿੰਦੇ ਉਸ ਨਿਰਗੁਣ ਰਾਮ ਨੇ ਤੇਰੇ ਵਸ ਦੇ ਵਿੱਚ ਆ ਜਾਣਾ ਹੈ, ਨਿਰਗੁਣ ਰਾਮ ਗੁਣੇ ਵਸ ਹੋਏ। ਹੋਰ ਆਖਦੇ ਕਹਿੰਦੇ ਹਨ ਬਾਬਾ ਜੀ ਗੁਣ ਕਿਵੇਂ ਆਣ, ਉਸ ਦਾ ਜਵਾਬ ਤੁਸੀਂ ਦਿੰਦੇ। ਕਹਿੰਦੇ ਹਨ

ਹਰੇਕ ਗੱਲ ਦਾ ਜਵਾਬ ਦਿੱਤਾ ਜਾ ਰਿਹਾ। ਮੁੰਧੇ ਇਹ ਔਰਤੇ ਤੇਰੇ ਆਪਣੇ ਅੰਦਰ ਤੇ ਗੁਣ ਗਲ ਚੁੱਕੇ ਹਨ, ਹੁਣ ਤੂੰ ਅਗਰ ਗੁਣ ਵਾਪਸ ਲਿਆਣੇ ਹਨ ਤੇ ਗੁਣ ਦਾਸੀ ਸੁਖ ਹੋਏ, ਜਿਨ੍ਹਾਂ ਦੇ ਅੰਦਰ ਗੁਣ ਹਨ ਉਹਨਾਂ ਦੀ ਦਾਸੀ ਬਣ। ਮਹਾਰਾਜ ਜੀ ਲਿਖਿਆ ਕੋਈ ਗੱਲ ਬਾਹਰੋਂ ਤੇ ਨਹੀਂ ਆਖੀ ਜਾ ਰਹੀ, ਕਹਿੰਦੇ ਗੁਣ ਦਾਸੀ ਗੁਣਾਂ ਦੀ ਦਾਸੀ ਬਣ ਜਾ, ਜਿੱਥੇ ਗੁਣ ਹਨ ਉੱਥੇ ਦਾਸੀ ਬਣ ਜਾ, ਅਤੇ ਜਿੱਥੇ ਗੁਣ ਹਨ ਉੱਥੋਂ ਦਾਸ ਬਣ ਕੇ ਝੁੱਕ ਕੇ ਮੰਗ ਕੇ ਪ੍ਰਸੰਨ ਕਰਕੇ ਉਹ ਗੁਣ ਉਹਨਾਂ ਤੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਗੁਣਵਾਨਾਂ ਤੋਂ। ਸਾਂਝ ਕੀਜੇ ਗੁਣਾ ਕੇਰੀ, ਛੋੜ ਅਵਗੁਣ ਚੱਲੀਏ। ਕਹਿੰਦੇ ਗੁਣ ਦਾਸੀ ਸੁਖ ਹੋਏ, ਜਿੱਥੇ ਗੁਣ ਹਨ ਜਿਨ੍ਹਾਂ ਦੇ ਪਾਸ ਗੁਣ ਹਨ।

ਫਿੱਕੇ। ਹੁਣ ਅਗਲੀ ਗੱਲ ਇੱਕ ਹੋਰ ਬਹੁਤ ਇੰਪੋਰਟੈਂਟ, ਕਈਆਂ ਦੇ ਵਿੱਚ ਉਹ ਗੁਣ ਨਹੀਂ ਹੁੰਦੇ, ਗੁਣਾਂ ਵੱਲ ਧਿਆਨ ਨਹੀਂ ਦਿੰਦੇ, ਲੇਕਿਨ ਬਾਕੀ ਸਾਰਾ ਜਪ ਤਪ ਕਿਰਿਆ ਕਰਮ ਪਾਠ ਪੂਜਾ ਕਰਦੇ ਹਨ, ਧਾਰਮਿਕ ਅਸਥਾਨਾਂ ਤੇ ਵੀ ਜਾਂਦੇ ਹਨ, ਧਾਰਮਿਕ ਅਸਥਾਨਾਂ ਤੇ ਵੀ ਜਾਂਦੇ ਹਨ, ਕੋਈ ਥੋੜਾ ਬਹੁਤਾ ਜੋ ਰੂਟੀਨ ਨਿਤਨੇਮ ਹੈ ਉਹ ਵੀ ਕਰਦੇ ਹਨ, ਲੇਕਿਨ ਜੋ ਗੁਣਾਂ ਦੀ ਗੱਲ ਹੈ ਉੱਥੇ ਅਵਗੁਣ ਹੀ ਅਵਗੁਣ ਅੰਦਰ ਭਰੇ ਪਏ ਹਨ। ਉਹ ਸੋਚਦੇ ਹਨ ਕਿ ਜਸਟ ਬਾਈ ਕੰਪਲੀਟਿੰਗ ਦਾ ਰੂਟੀਨ ਐਵਰੀ ਡੇ ਤੇ ਹਫ਼ਤੇ ਚ ਇੱਕ ਅੱਧੀ ਵਾਰ ਗੁਰਦੁਆਰੇ ਜਾਣ ਨਾਲ, ਤੋ ਕਿਤੇ ਯਾਤਰਾ ਆਦਿ ਕਰਾਉਣ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੇ ਬਹੁਤ ਖੁਸ਼ ਹੋਣਾ, ਬਹੁਤ ਵੱਡਾ ਕੰਮ ਕਰਕੇ ਆਇਓ। ਉਸ ਉੱਤੇ ਮਹਾਰਾਜ ਜੀ ਦਾ ਜੋ ਵਿਚਾਰ ਹੈ ਹੁਣ ਮੈਂ ਆਪ ਜੀ ਨੂੰ ਉਹ ਸੁਣਾਉਣਾ ਚਾਹੁੰਦਾ। ਕਹਿੰਦੇ ਹਨ, ਜਪ ਤਪ ਸੰਜਮ ਸਾਧੀਏ ਤੀਰਥ ਕੀਚੇ ਵਾਸ, ਭਾਵੇਂ ਜਪ ਤਪ ਸੰਜਮ ਸਾਰਾ ਕੁਛ ਸਾਧ ਲਓ, ਸੰਜਮ ਸਾਧ ਲਓ। ਕਈ ਲੋਕ ਸ਼ੂਗਰ ਛੱਡ ਦਿੰਦੇ ਹਨ, ਕਈ ਲੋਕ ਥੋੜਾ ਸੌਂਦੇ ਹਨ, ਜਪ ਤਪ ਬੜਾ ਕਰਦੇ ਹਨ ਅਤੇ ਤੀਰਥਾਂ ਤੇ ਜਾ ਕੇ ਰਹਿਣ ਲੱਗ ਪੈਂਦੇ ਹਨ। ਕਹਿੰਦੇ ਹਨ, ਜਪ ਤਪ

ਕਹਿੰਦੇ ਬਿਨਾਂ ਗੁਣਾਂ ਤੋਂ ਜਨਮ ਵਿਨਾਸ਼, ਹਜ਼ੂਰ ਬਿਨਾਂ ਗੁਣਾਂ ਤੋਂ ਜਨਮ ਤਬਾਹ। ਬੇਸ਼ੱਕ ਤੁਸੀਂ ਜਪ ਤਪ ਸੰਜਮ ਸਾਧੀਏ ਤੀਰਥ ਕੀਚੇ ਵਾਸ, ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਦਾਸ। ਜੋ ਮਰਜ਼ੀ ਕਰ ਲਓ, ਜਿਤਨੀ ਦੇਰ ਤੱਕ ਅਸੈਂਸ਼ਲ ਜੋ ਪ੍ਰੀਰੈਕੁਜ਼ਿਟ ਹਨ, ਜੋ ਬੇਸਿਕਸ ਹਨ, ਉਹੀ ਗੁਣ ਤੁਹਾਡੇ ਅੰਦਰ ਮਿਸਿੰਗ ਹਨ, ਉਹੀ ਗੁਣ ਨਹੀਂ ਹਨ, ਕਹਿੰਦੇ ਹਨ ਉਤਨੀ ਦੇਰ ਤੱਕ ਤੁਸੀਂ ਅਗਾਹ ਨਹੀਂ ਚੱਲ ਸਕਦੇ। ਨਿਰਗੁਣ ਰਾਮ ਗੁਣ ਹੈ ਵਸ ਹੋਏ, ਗੁਣਾਂ ਦਾ ਸ਼ਿੰਗਾਰ ਕਰੋ। ਤੋ ਬਾਬਾ ਜੀ ਕਿਹੜੇ ਗੁਣ ਹਨ ਹੁਣ ਦੱਸੋ, ਕਿਹੜਾ ਸ਼ਿੰਗਾਰ ਹੈ ਉਹ ਕਿਰਪਾ ਕਰਕੇ ਸਮਝਾਓ। ਕਹਿੰਦੇ ਹਨ

0: ਭੁੱਲ ਚੁੱਕ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: You are listening to SikhNet Radio, broadcasting live Gurbani Kirtan 24 hours a day from around the world.

गोबिंद हर जन राखे गुरु गोबिंद कंठ लाए अवगुण सब मेटे दया।

ਸੁਣਿਆ ਤੁਕਾਂ ਦਾ ਕੀਰਤਨ, ਸਭ ਪਿਆਰ ਨਾਲ ਕਰੋ। ਪਿਤਾ ਮੇਰੋ ਬਡੋ ਧਨੀ ਅਗਮਾ, ਮੇਰਾ ਪਿਤਾ ਫਾਦਰ ਗੋਡ ਇਜ਼ ਵੈਰੀ ਰਿਚ, ਵਟ ਐਵਰ ਵੀ ਆਸਕ ਫਰੋਮ ਅਵਰ ਫਾਦਰ ਹੀ ਕੈਨ ਗਿਵ ਐਂਡ ਹੀ ਗਿਵ, ਆਲ ਮਾਈਟੀ ਫਾਦਰ ਇਜ਼ ਵੈਰੀ ਰਿਚ, ਨਾਟ ਐਨੀ ਮੈਨ ਸਚ ਰਿਚ ਐਜ ਵਿਦ ਫਾਦਰ ਇਜ਼ ਰਿਚ, ਐਂਡ ਵਟ ਵੀ ਆਸਕ ਫਰੋਮ ਅਵਰ ਗਾਡ ਫਾਦਰ ਹੀ ਗਿਵ ਅਸ ਆਰ ਹੀ ਕੈਨ ਗਿਵ, ਐਂਡ ਰਾਗ ਮਾਲਕੌਂਸ ਫਸਟ ਲਾਈਨ ਇਜ਼ ਰਾਜਨ ਮੈਂ ਤੋ ਰਾਜਾ ਕਹੀਏ ਪੂਮਨ ਮੈਂ ਪੂਮਾ। ਸਾਰੇ ਮਿਲ ਕੇ ਆਓ ਇਸਦਾ ਕੀਰਤਨ ਪਿਆਰ ਨਾਲ ਕਰੀਏ।